0: ਸਤ ਪਾਵੈ
1: ਗੋਪੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਤੇ ਬਿਨਸੇ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਤਿਸ ਭਗਵਤੀ ਕੀਮਤ ਉੱਤਮ ਹੋਵੇ।

0: ਅਨੰਦ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗਾਤਮ ਨੇ ਕੋਰ
1: ਕੋਟ ਪਰਸਰਵ ਕੋਇਰ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸਰਮਾਏ
0: ਕਈ ਕੋਟ ਪਰਦੇਸ ਵਰਮਾਏ
1: ਤਿਤ ਲਾਭੋ ਤਿਤ ਲਗਨਾ
0: ਨਾਨਕ ਕਰਤੇ ਕਈ ਜਾਣੇ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ
0: ਕਈ ਕੋਟ ਪਾਥਰ ਬਿਰਖ ਨਿਭ ਜਾਏ
1: ਕਈ ਕੋਟ ਪੌਣ ਪਾਣੀ ਵੇ ਸੁੰਤਰ
0: ਕਈ ਕੋਟ ਦੇਸ ਭੋ ਮੰਡਲ
1: ਕਈ ਕੋਟ ਸਸਿਅਰ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਭ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ

0: ਭਰਪੂਰ
1: ਕਈ ਕੋੜ ਪਤਾਲ ਕੇ ਵਾਸੀ
0: ਕਈ ਕੋਟ ਨਰਕ ਸਵਰਗ ਨਿਵਾਸੀ
1: ਕਈ ਕੋੜ ਜਨਮੇ ਜੀਵੇ ਮਰੇ
0: ਕਈ ਕੋਟ ਬਜੋਨੀ ਫਿਰੇ
1: ਕਈ ਕੋਟ ਬੈਠਤੇ ਹੀ ਖਾਹੇ
0: ਕਈ ਕੋਟ ਕਾਲੇ ਥਕ ਪਾਏ
1: ਕਈ ਕੋਟ

0: ਹਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਦੇ ਜਾਨਾ ਮਿਲੇ
0: ਕਿਨਮੇ ਨੀਚ ਕੀਟ ਗੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਦਿਸ਼ਟ ਕਸ਼ੂ ਨਾ ਆਵੇ
1: ਤੇ ਸਤਕਾਲ ਦਾ ਦਿਸ ਪ੍ਰਗਟਾਵੇ
0: ਜਾ ਕੋ ਆਪਣੀ ਕਰੇ ਬਖਸ਼ੀ।

0: ਤਿਉਂ ਤਿਵ ਹੀ ਰਹੇ।
1: ਗੁਰ ਪ੍ਰਸਾਦ ਨਾਨਕ ਸੱਚ ਕਹੇ,
0: ਕਬ ਹੋਇ ਪੰਡਤ ਕਰੇ ਵਖਿਆਨ,
1: ਕਬ ਹੋ ਮੋਹਨ ਧਾਰੀ ਲਾਵੇ ਧਿਆਨ,
0: ਕਬ ਹੋ ਤਟ ਤੀਰ ਤੇ ਇਸ਼ਨਾਨ,
1: ਕਬ ਹੋ ਸਿੱਧ ਸਾਧਕ ਮੁਖ ਗਿਆਨ,
0: ਕੀਟ ਹਸਤ ਪਤੰਗ ਹੋਏ ਜੀਆ।

0: ਭਰੀ।
1: ਸੰਤ ਕੇ ਦੁਖਨ ਆਰਜਾ ਘਟੈ,
0: ਸੰਤ ਕੇ ਦੁਖਨ ਜਮਤੇ ਨਹੀਂ ਛੁਟੇ,
1: ਸੰਤ ਕੇ ਦੁਖਨ ਸੁਖ ਸਭ ਜਾਏ,
0: ਸੰਤ ਕੇ ਦੁਖਨ ਨਰਕ ਮੈਂ ਪਾਏ,
1: ਸੰਤ ਕੇ ਦੁਖਨ ਮਤ ਹੋਏ ਮਲੀਨ,
0: ਸੰਤ ਕੇ ਦੁਖਨ ਸੋਭਾ ਤੇ ਹੀਨ,
1: ਸੰਤ ਕੇ ਅਤੇ ਗੋਰਖੇ ਨਾ ਕੋਏ,
0: ਸੰਤ ਕੇ ਦੁਖਨ ਥਾਨ ਪ੍ਰਸ ਹੋਏ,
1: ਸੰਤ ਕਿਰਪਾਲ ਕਿਰਪਾ ਜੇ ਕਰੇ,
0: ਨਾਨਕ ਸੰਤ ਸੰਤ ਨਿੰਦਕ ਵੀ ਤਰੇ,
1: ਸੰਤ ਕੇ ਦੁਖਨ ਤੇ ਮੁਖ ਭਵੈ,
0: ਸੰਤਨ ਕੇ ਦੁਖਨ ਕਾਗ ਜਾਂ ਲਵੈ,
1: ਸੰਤਨ ਕੇ ਦੁਖਨ ਸਰਪ ਜੋਨ ਪਾਏ,
0: ਸੰਤ ਕੇ ਦੁਖਨ ਤੇਰਾ ਜੋਨ ਕਰਮਾਏ,
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ,
0: ਸੰਤ ਕੇ ਦੁਖਨ ਸਭ ਕੋ ਛਲੈ,
1: ਸੰਤ ਕੇ ਦੁਖਨ ਤੇ ਸਭ ਜਾਏ,
0: ਸੰਤ ਕੇ ਦੁਖਨ ਨੀਚ ਨਿਚਾਏ,
1: ਸੰਤ ਦੁਖੀ ਗਾਥਾ ਕੋ

0: ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਜਿਉਂ ਪਾਵਕ ਕੇ ਧਨੇ ਤ੍ਰਾਪੇ।
1: ਸੰਤ ਕਾ ਦੁਖੀ ਛੁਟੇ ਅਕੇਲਾ,
0: ਜਿਉਂ ਬਾੜ ਤੇ ਖੇਤ ਮਾਏ ਦੁਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ।

0: ਸਜਾਏ
1: ਸੰਤ ਕੇ ਦੁਖੀ ਸਦਾ ਸਹਿਕਾਈਐ
0: ਸੰਤ ਕੇ ਦੁਖੀ ਨਾ ਮਰੇ ਨਾ ਜਵਾਈਐ
1: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ
0: ਸੰਤ ਕੇ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤਿਸ਼ਟੇ ਕੋਏ
0: ਜੈਸਾ ਪਾਵੇ ਤੈਸਾ ਕੋਈ ਹੋਏ
1: ਪਿਆ ਕੀਰਤਨ ਮਿਟੇ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਕਰ ਤਿਸਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਕੀ ਉਸਤ ਕਰੋ ਦਿਨ ਰਾਤ
0: ਤਿਸੇ ਤੇ ਆਵੋ ਸਾਸ ਗਿਰਾਸ
1: ਸਭ ਕੁਝ ਵਰਤੇ ਤਿਸਕਾ

0: ਮਨ ਸੇ ਸਭ ਸੰਗ
1: ਚਲੋ ਮਾਰਗ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕਥਾ
0: ਹਰ ਦਰਗਹਿ ਨਾਨਕ ਉਜਲ ਮੱਥਾ
1: ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਏ
1: ਰਾਮ ਨਾਮ ਜੋ ਕਰੇ ਵਿਚਾਰ
0: ਸੇ ਧਨਵੰਤ ਗਨੀ ਸੰਸਾਰ।

0: ਆਪਣ ਚਾਤੇ ਆਪ ਹੀ ਕਰੇ
1: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ।

0: ਸਨੇ ਸਰੇ
1: ਜੋ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਧਿਆਨ ਮੈਂ ਮਾਰਗ ਪਾਵੈ
0: ਤਿਉ ਸਾਧੂ ਸੰਗ ਮੇਰੇ ਜੋਤ ਪ੍ਰਗਟਾਵੈ
1: ਸੰਤਨ ਕੀ ਬਾਸ਼ੋ।

0: ਹੋਰ
1: ਆਨੰਦ ਰੂਪ ਮੰਗਲ ਸਦ ਜਾ ਕੈ
0: ਸਰਬ ਸੁਣੀਏ ਕਰ ਤਾਂ ਕੇ
1: ਰਾਜ ਮੇਰਾ ਜੋਗ ਮੈਂ ਜੋਗੀ
0: ਤਾਂ ਮੈਂ ਤਪੀਸਰ ਗ੍ਰਸ ਮੈਂ ਭੋਗੀ
1: ਤੈ ਤੈ ਭਗਤਾਂ ਸੁਖ ਪਾਇਆ
0: ਨਾਨਕ ਤੇਸ ਪੁਰ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾ

0: ਸਭ ਕਰ ਤਿਸਕੇ ਸਭ ਤਿਸਕੇ ਠਾਉ
1: ਜਪ ਜਪ ਜੀਵੇ ਨਾਨਕ ਹਰ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਗਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਉਤਰੇ ਸੁਨ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਰੂਪ ਸਤ ਸਜਾ ਕੀ ਬਾਣੀ
1: ਸਤ ਪੁਰਖ ਸਭ ਮਾਏ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
1: ਹੋਰ ਸਤ ਸਤ ਤਰਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬਜਾਏ ਤਿਸੇ ਸਭ ਭਰੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਨ ਜਾ ਕੇ ਹਿਰਦੇ ਪਰਵੇਸ
0: ਸਤ ਨਿਰਤ ਬੂਜੇ ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ

0: ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ
0: ਪੂਜਾ ਸਤ ਸਤ ਸੇਵਧਾਰ
1: ਦਰਸ਼ਨ ਸਤ ਸਤ ਪੇਖਣ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਭਗਤਾ
0: ਸਰਤ ਸਤ ਸਤ ਜਸ ਸੁਤਾ
1: ਪੂਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣਿਆ
1: ਕਹਿ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਗਿਆਨ ਕਿਸ ਮਨ ਪ੍ਰਗਟਾਇਆ

0: ਅਸ਼ਟਪਦੀ
1: ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ
0: ਸੇਵਕ ਗੁਰ ਸਦਾ ਦਿਆਲ
1: ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖ ਕੇ ਬੰਧਨ ਕੱਟ
0: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵੱਡ ਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੇ
1: ਗੁਰ ਕੇ ਗ੍ਰਹਿ ਸੇਵ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪ ਉਸਕੋ ਕਰ ਕਛਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤਿਆਵੇ
1: ਮਨ ਵਿੱਚ ਹੈ ਸਤਿਗੁਰ ਕੇ ਪਾਸ ਸੇਵਾ ਕਰਤੋ ਇਨੇ ਕਾਮੀ
0: ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਾ ਗੁਰ ਕੀ ਮਤਲੇ
1: ਬੀਸ ਵਿਸ਼ਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰ

0: ਨਹੀਂ ਕਛ ਭਰਮ
1: ਸਿਆਣ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਬਣ ਪਾਕੀ ਪਾਈਐ
1: ਕਵਲ ਦਰਸ਼ਨ ਪੇਖਤ ਪੁਨੀਤ
0: ਪਰਸਾ ਚਰੰਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨਿਆ ਗਾਨੇ
0: ਮਨ ਸੰਤੋਖ ਕਾ ਤਮ ਪਤਿਆਨੇ
1: ਪੂਰਾ ਗੁਰ ਅਖ ਜਾ ਕਾ ਮੰਤਰ
0: ਅਮਰਤ ਦੇਸ ਪੇਖੇ ਹੋਏ ਸੰਤ
1: ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਪਾਵੇ ਤਿਸ ਲਏ ਮਿਲਾਏ
1: ਵਾਹੇ ਕੁਸਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਬੋਲ ਨ ਪਹੁੰਚਤ ਪ੍ਰਾਣੀ
0: ਅਗਮੈ ਗੋਚਰ ਪ੍ਰਭ ਨਿਰਵਾਣੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਕਾਂਕੀ ਕੀਮਤ ਕਿਨੇ ਨਾ ਪਾਏ
1: ਮਨ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਇਹੋ ਹਰ ਰਸ ਪਾਵੇ ਜਨ ਕੋਏ

0: ਨਾਸੇ
1: ਆਤਮਾਏ ਠਾਣ ਵਰਤਾਈ
0: ਆਨੰਦ ਪਿਆ ਦੁਖ ਨਾਠੇ ਪਾਈ
1: ਜਨ ਮਰਨ ਕੇ ਮਿਟੇ ਅੰਦੇਸੈ
0: ਸਾਧੂ ਕੇ ਪੂਰਨ ਉਪਦੇਸੈ
1: ਚੁਕਾ ਨਿਰਭਉ ਹੋਏ ਵਸੈ
0: ਸਗਲ ਪਿਆਦ ਮਨ ਤੇ ਖੈ ਨਸੈ
1: ਜਿਸਕਾ ਸਾਤਿਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਜਿਤ ਪਏ ਚੁਕੇ ਭਰਮ

0: ਨਾਨਕ ਮਿਟ ਜਾਏ।
1: ਜਿਸ ਧਨ ਕੋ ਚਾਰ ਕੁੰਟੁਰ ਧਾਵੈ,
0: ਸੋ ਧਨ ਹਰ ਸੇਵਾ ਤੇ ਪਾਵੈ।
1: ਜਿਸ ਕੋ ਨਿਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ ਕਰੇ

0: ਗਏ ਵਸੇ ਹਰ ਸੋਏ
1: ਭਗਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਓ
1: ਗੋਬਿੰਦ ਸੇ ਪੂਰਨ ਹੋਏ ਆਸ
0: ਪਾਦ ਪਾਏ ਆਸਮ ਪ੍ਰਗਾਸ
1: ਕਰ ਜਾਏ ਵਸੇ ਅਵਨਾਸੀ
0: ਕੌ ਨਾਨਕ ਕਾਟੀ ਜਮ ਫਾਸੀ
1: ਤਤ ਵਿਚਾਰ ਕਹੇ ਜਨ ਸਾਚਾ
0: ਜਨਮ ਮਰੇ ਸੋ ਕਾਚੋ ਕਾਚਾ
1: ਆਵਾ ਗਵਨ

0: ਵੇਦ ਵਿਚਾਰੇ,
1: ਹਰ ਕੀ ਭਗਤ ਕਰੋ ਮਨ ਲਾਏ,
0: ਮਨ ਬਖਸ਼ਤ ਨਾਨਕ ਫਲ ਪਾਏ,
1: ਸੰਗ ਨਚਾਰ ਤੇਰੇ ਧਨਾ,
0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਸੁਤ ਮੀਰ ਕੁਟੰਬ ਹਰ ਬਨਤਾ,
0: ਏਤੇ ਕੌਤਮ ਕਵਨ ਸਨਾਥਾ,
1: ਰਾਜ ਰੰਗ ਮਾਇਆ ਵਿਸਥਾਰ,
0: ਏਤੇ ਕਹੋ ਕਵਨ ਛੁਟਕਾਰ,
1: ਹਸਤੀ ਰਥ ਸਵਾਰੀ,
0: ਝੂਠਾ ਡਾਫ ਝੂਠ ਪਾਸਾਰੀ,
1: ਜਿੰਤੀ ਏ ਤਿਸ ਬੁਝੇ ਨਾਮ ਬਗਾਨਾ,
0: ਨਾਮ ਵਿਸਾਰ ਨਾਨਕ ਪਛਤਾਨਾ,
1: ਗੁਰ ਕੀ ਮਤ ਤੂੰ ਲੈ ਆਨੇ,
0: ਪਾਦ ਬਿਨਾ ਬਡੂ ਬ੍ਰੇ ਸਿਆਨੇ।

0: ਸਾਧ ਸਿਆਣ ਬਸਗਲੀ ਮਨਾ
1: ਸਾਧ ਸੰਗ ਪਾਵੇ ਸਚ ਤਨਾ
0: ਪੂੰਜੀ ਸੰਚ ਕਰੋ ਵਿਵਹਾਰ
1: ਨੀਹਾਂ ਸੁਖ ਦਰ ਗਏ ਜੈਕਾਰ
0: ਕਰਮ ਨਿਰੰਤਰ ਏਕੋ ਦੇਖ
1: ਕਾ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ

0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਕਰਨ
0: ਕਰਾਵਣ ਕਰਨੇ ਹਾਰ
1: ਨਾਨਕ ਕਰਤੇ ਕਾ ਨਾਹੀ ਸਵਾਰ
0: ਆਪਣੀ ਸੋਭਾ ਆਪਣ ਸੰਗ ਬਨਾਈ।

0: ਸਭ ਕਹਿਤ
1: ਸਗਲੀ ਉਤਪਤ।

0: ਸੁਨਾ ਕਹਤੇ
1: ਹਰ ਪ੍ਰਸਾਦ ਅਪ੍ਰਤਾਰੀ
0: ਨਾਨਕ ਨਿਵਰੀ ਕਿਰਪਾ ਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਧ ਨਾਨਕ ਅਗਰ ਜੀਤ
1: ਸੁਖਮਨੀ ਸਹਿਜ ਗੋਬਿੰਦ।

ਵਾਹਿਗੁਰੂ ਜੀ ਕੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਡਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ

ਲੇਖ ਲੇਖ ਧਰਮ ਵਿਚਾਰੇ ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇਦਰ ਆਸਨ ਬੈਠੇ ਦੇਵਤੇ ਆਦਰ ਨਾਲੇ

ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਕਰਿਆ ਊਡੇ ਊਡੇ ਆਵੇ ਸਹਿ ਕੋ ਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ।

ਯਗਮਾ ਯਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹ ਸੰਤ

ਵਿਚਾਰ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇਕ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਰ ਵਿਨਾਣਾ।

ਆਖ ਵਖਾਣਾ ਜੋ ਸੇਵਹਿ ਹੈ ਜੋ ਸੇਵਹਿ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਾਵੰਗ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਮੇਲ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਾਂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਜਲਾਈ ਦੇਖ ਵਾਹੀ ਦੇਖ ਕੇ ਅੰਮ੍ਰਿਤ ਕੀਤਾ

ਸਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਹ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਸਭ ਤੋਂ ਪਹਿਲਾਂ ਆਰਤੀ, ਆਰਤੀ ਦੇ ਕੀਰਤਨ ਉਪਰੰਤ 7 ਵਜੇ ਤੋਂ ਲੈ ਕੇ 7:30 ਵਜੇ ਤੀਕਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। 7:30 ਤੋਂ 8:15 ਵਜੇ ਤੀਕਰ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। 8:30 ਤੋਂ 9:15 ਵਜੇ ਤੀਕਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੌਲਚਕ ਦੀ ਖੇਮਾ। ਸਵਾਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੇ ਪਟ

Perareho, Save Antarvasi, Dina, Dayala, Kirpala.

ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧ ਨੀ ਜਾਣਾ।

जुग जुग मीठा विष भरे को जाने जोगी राम।

जुग-जुग मीठा विष भरे, को जाने जोगी राम।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵੱਡਿਆਂ ਭੱਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਦਾਨਿਸ਼ ਫਜ਼ੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਮੁਰਸ਼ਦ ਉਲ ਆਲਮੀਨ ਆਦ ਗੁਰੂ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਸਾਹਿਬ ਜੀ ਨੇ ਕੁਛ ਐਸੇ ਫੁਰਮਾਨ ਨੇ ਜੋ ਬਹੁਤ ਬੈਰਾਗ ਤੇ ਨਿਮਰਤਾ ਚ ਤੇ ਆਪਣੇ ਆਪ ਨੂੰ ਗੁਨਾਹਗਾਰ ਕਰਕੇ ਉਚਾਰਨ ਕੀਤੇ। ਉਸ ਦੀ ਵਿਚਾਰ ਇਹ ਨਹੀਂ ਹੁੰਦੀ ਵੀ ਉੱਥੇ ਸਤਿਗੁਰ ਸਾਹਿਬ ਜੀ ਗੁਨਾਹਗਾਰ ਨੇ, ਉੱਥੇ ਸਾਨੂੰ ਮਾਤੇ ਜਿਹਨੂੰ ਆਪਾਂ ਖਤਮ ਇੰਨਾ ਕਰਕੇ ਤੇ ਇੰਨੀ ਨਿਮਰਤਾ ਦੇ ਵਿੱਚ ਵਿਚਾਰ ਕਰ ਉਹਦੇ ਅੱਗੇ ਅਰਦਾਸ ਕਰ। ਕਈ ਵਾਰੀ ਭਾਵਨਾ ਦੇ ਵਿੱਚ ਇਹ ਵਾਪਰਿਆ ਹੈ ਕਿ ਜਿਨ੍ਹਾਂ ਨੂੰ ਬੜੇ ਬੜੇ ਵੇਦ ਕਤੇਬ ਦਾ ਗਿਆਨ ਸੀ ਉਹ ਹੰਕਾਰ ਦੇ ਵਿੱਚ ਇਸ ਦੁਨੀਆ ਚ ਮਾਰੇ ਗਏ, ਤੇ ਐਸਾ ਵੀ ਵਾਪਰਿਆ ਹੈ ਕਿ ਜਿਹਨੂੰ ਕੋਈ ਗਿਆਨ ਹੀ ਨਹੀਂ ਸੀ ਉਹਨੇ ਕੇਵਲ ਆਪਣੀ ਸੁਰਤੀ ਸ਼ਬਦ ਨਾਲ ਜੁੜੀਏ ਉਹਨੂੰ ਸ਼ਾਇਦ ਨਾਮ ਦਾ ਵੀ ਪਤਾ ਨਹੀਂ ਸੀ, ਬਸ ਉਹਨੇ ਗੁਰੂ ਦਾ ਨਾਮ ਸੁਣ ਲਿਆ ਸੀ। ਉਹ ਗੁਰੂ ਦਾ ਨਾਮ ਸੁਣ ਕਰਕੇ ਉਹ ਉੱਠਦਾ ਬੈਠਦਾ, ਉਹਦੀ ਰਾਤ ਜਿਹੜੀ ਹੈ ਨਾ ਇਉਂ ਬੀਤਦੀ ਹੈ ਗੁਰੂ ਗੁਰੂ ਗੁਰੂ ਕਰਦੇ ਆ, ਉਹਨੂੰ ਵਾਹਿਗੁਰੂ ਗੁਰ ਮੰਤਰ ਦਾ ਵੀ ਪਤਾ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਵਿਚੋਲਗੀ ਕੀਤੀ ਸੀ ਬਹਾਦਰ ਸ਼ਾਹ ਦੀ ਮਦਦ ਕਰਨ ਵਾਸਤੇ। ਸਤਿਗੁਰ ਸਾਹਿਬ ਜੀ ਨੇ ਭਾਈ ਨੰਦ ਸਲਾਹ ਸਾਹਿਬ ਦੇ ਕਹਿਣ ਕਰਕੇ ਆਖਿਆ ਸੀ ਠੀਕ ਹੈ ਅਸੀਂ ਬਹਾਦਰ ਸ਼ਾਹ ਦੀ ਮਦਦ ਕਰਾਂਗੇ। ਕੋਈ ਸੱਜਣ ਸਤਿਗੁਰੂ ਸਾਹਿਬ ਜੀ ਨੂੰ ਦੁਨੀਆਂ ਦੀ ਅੱਖਾਂ ਤੋਂ ਵੇਖਦੇ ਆ ਤੇ ਉਹਨਾਂ ਦਾ ਜੋ ਰਿਜ਼ਲਟ ਵੇਖਣਾ ਹੈ ਉਹ ਸੱਚ ਨਹੀਂ ਹੁੰਦਾ, ਉਹ ਸਹੀ ਨਹੀਂ ਹੁੰਦਾ। ਕੋਈ ਸੱਜਣ ਨੇ ਉਹ ਸਤਿਗੁਰੂ ਸਾਹਿਬ ਜੀ ਨੂੰ ਧਰਮ ਦੇ ਨੁਕਤੇ ਤੋਂ ਵੇਖਦੇ ਆ, ਉਹਨਾਂ ਦੀ ਮੰਜ਼ਿਲ ਸਹੀ ਹੁੰਦੀ ਹੈ, ਉਹਨਾਂ ਨੂੰ ਕੁਛ ਪ੍ਰਾਪਤੀ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੀ ਵੇਖਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਉਹ ਨੇ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰਾਜਸੀ ਤੌਰ ਤੇ ਵੇਖਦੇ ਆ, ਇੱਕ ਦੁਨਿਆਵੀ ਬਿਰਤੀ ਨਾਲ ਵੇਖਦੇ, ਇੱਕ ਉਹ ਨੇ ਧਰਮ ਦੀ ਬਿਰਤੀ ਨਾਲ ਵੇਖਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਉਸ ਵੇਲੇ ਕੋਈ ਬਹੁਤੀਆਂ ਵੱਡੀਆਂ ਫੌਜਾਂ ਨਹੀਂ ਸੀ ਹੈਗੀਆਂ, ਪਰ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਰੂਹਾਨੀਅਤ ਜਾਣ ਕੇ ਨੰਦ ਲਾਲ ਨੂੰ ਆਖਿਆ ਸੀਗਾ। ਇਹ ਪਤਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਿੰਘ ਨਾ ਵੀ ਭੇਜੇ ਬਚਨ ਹੀ ਕਰ ਦਿੱਤੇ ਤੇ ਰਾਜ ਮੇਰੇ ਕੋਲ ਹੋਵੇਗਾ। ਸਤਿਗੁਰੂ ਸਾਹਿਬ ਜੀ ਨੇ ਉਸ ਦੀ ਮਦਦ ਕੀਤੀ ਸੀ ਜਾਜੋ ਦੇ ਮੈਦਾਨ ਦੇ ਵਿੱਚ, ਤੇ ਜੋ ਤੀਰ ਮਾਰਿਆ ਸੀ ਉਸ ਨੂੰ ਸੋਨਾ ਲੱਗਾ ਹੋਇਆ ਸੀ ਸਵਾ ਤੋਲਾ, ਉੱਥੋਂ ਪਛਾਣ ਹੋ ਗਈ ਸੀ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ। ਤੇ ਸਤਿਗੁਰੂ ਸਾਹਿਬ ਜੀ ਨੂੰ ਦਿੱਲੀ ਸੱਦਿਆ ਗਿਆ, ਬਹਾਦਰ ਸ਼ਾਹ ਵੱਲੋਂ ਸੱਦਾ ਪੱਤਰ ਦਿੱਤਾ ਹੈ।
ਹੁਣ ਦਿੱਲੀ ਆਉਣ ਦਾ ਕਾਰਨ ਹੋਰ ਵੀ ਸੀ ਕਿ ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਸਾਨੂੰ ਸਿਖਾਇਆ ਕਿ ਬੇਨਤੀ ਇਵੇਂ ਕਰਨੀ ਹੈ, ਸੱਚ ਕਹਿ ਨਾਨਕ, ਵੀ ਸੱਚੇ ਸ਼ਬਦ ਸੱਚੇ ਮੇਲ ਚਿੜੀ ਵਿਛੁਣਿਆ। ਵੀ ਬਹੁਤ ਚਿਰ ਹੋ ਗਿਆ ਵਿਛੋੜਾ ਪੈਣ, ਪਹਿਲਾਂ ਤਾਂ ਬਹੁਤ ਲੋਕ ਦੁਨੀਆਂ ਇਹ ਮਹਿਸੂਸ ਹੀ ਨਹੀਂ ਕਰਦੀ ਕਿ ਅਸੀਂ ਵਿਛੜੇ ਹੋਏ ਹਾਂ। ਇੱਕ ਤਾਂ ਜਿਹਨੇ ਇਹ ਮਹਿਸੂਸ ਕਰ ਲਿਆ ਕਿ ਮੈਂ ਬਹੁਤ ਚਿਰ ਦਾ ਵਿਛੜਿਆ ਹੋਇਆ, ਉਹਨੇ ਫਿਰ ਬੇਨਤੀ ਕੀਤੀ ਵੀ ਸਤਿਗੁਰ ਜੀ ਕਿਰਪਾ ਕਰੋ ਮੈਨੂੰ ਮਿਲਾ ਲਓ। ਹੁਣ ਉਹਦਾ ਗੁਰੂ ਨਾਲ ਮਿਲਾਪ ਨਹੀਂ ਹੈਗਾ, ਉਹਦੇ ਕੋਲ ਗੁਰਮੰਤਰ ਵੀ ਨਹੀਂ ਹੈ, ਉਹਨੇ ਕਿਸੇ ਦੇ ਕੋਲੋਂ ਗੁਰੂ ਕੀ ਸੋਭਾ ਸੁਣੀ। ਮੋਚੀ ਤੂੰ ਮੋਤੀ ਬਣ ਗਿਆ। ਹੁਣ ਮੋਚੀ ਨੇ ਇਹ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਭਗਤ ਰਵਿਦਾਸ ਜੀ ਦੀ ਝੌਂਪੜੀ ਚ ਗਏ ਆ। ਧੰਨ ਗੁਰੂ ਨਾਨਕ ਸਾਹਿਬ ਦਾ ਦੋ ਭਗਤਾਂ ਨਾਲ ਮਿਲਾਪ ਹੋਇਆ, ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਨਾਲ ਦੋਵਾਂ ਦੇ ਕੋਲ ਗਏ ਨੇ ਸਤਿਗੁਰ ਸਾਹਿਬ ਜੀ। ਹੁਣ ਮੋਚੀ ਦਾ ਕੰਮ ਜੁੱਤੀਆਂ ਗੰਢਣਾ, ਉਹਦੇ ਨੇੜੇ ਕੋਈ ਆਉਂਦਾ ਨੀ, ਕੰਮ ਉਹਦਾ ਵੀ ਚਮਾਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਿੱਲੀ ਚ ਕਹਿਣ ਕਿ ਸਿੱਖੋ ਵੀ ਦਿੱਲੀ ਦੀ ਸੈਰ ਕਰਨੀ, ਬਹਾਦਰ ਸ਼ਾਹ ਦੇ ਅਹਿਲਕਾਰਾਂ ਨੂੰ ਵੀ ਆਖਿਆ। ਹੁਣ ਬਹਾਦਰ ਸ਼ਾਹ ਦੇ ਅਹਿਲਕਾਰ ਜਿਹੜੇ ਸੀ ਨਾ, ਉਹਨਾਂ ਨੂੰ ਸ਼ੰਕਾ ਸੀ ਵੀ ਬਾਦਸ਼ਾਹ ਇਹਨਾਂ ਸਤਿਕਾਰ ਕਰਦਾ ਕੋਈ ਕੁਛ ਕਹਿ ਨਾ ਦੇਵੇ, ਕਿਉਂਕਿ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਮੌਲਵੀ ਨੇ ਕਹਿਤਾ ਸੀ, ਕਾਜੀ ਨੇ ਕਹਿਤਾ ਸੀ ਕਰਾਮਾਤ ਦਿਖਾਓ। ਸਾਹਿਬ ਜੀ ਕਹਿੰਦੇ ਕਿ ਬਹਾਦਰ ਸ਼ਾਹ ਕਰਾਮਾਤ ਹੀ ਹੈ। ਕਹਿਣ ਲੱਗੇ ਨੀ ਹੋਰ ਕਰਾਮਾਤ ਦਿਖਾਓ। ਮਹਾਰਾਜ ਸਾਹਿਬ ਨੇ ਇੱਕ ਮੋਹਰ ਕੱਢੀ, ਕਹਿੰਦੇ ਇਹ ਵੀ ਕਰਾਮਾਤ ਹੈ। ਕਹਿੰਦੇ ਨੀ ਹੋਰ ਦਿਖਾਓ, ਤੇ ਸਤਿਗੁਰ ਸਾਹਿਬ ਜੀ ਨੇ ਮਿਆਨ ਤੋਂ ਬਾਹਰ ਕਿਰਪਾਨ ਕੱਢਤੀ, ਕਹਿੰਦੇ ਫਿਰ ਇਹ ਵੀ ਕਰਾਮਾਤ ਹੈ, ਵੇਖਣੀ ਹੈ। ਜੋ ਨਾਲ ਹੀ ਚੁੱਪ ਕਰਕੇ, ਇਸ ਕਰਕੇ ਜਮਨਾ ਦੇ ਕੰਢੇ ਆਦਮ ਲੈ ਕੇ ਚਲੇ ਗਏ। ਪਰ ਸਤਿਗੁਰ ਸਾਹਿਬ ਜੀ ਨੂੰ ਤਾਂ ਜਿਹੜਾ ਆਵਾਜ਼ ਮਾਰ ਰਿਹਾ ਸੀ ਨਾ ਅੰਦਰੋਂ ਦਿਲ ਕਰਕੇ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ ਜਿੰਨੀ ਕਰ ਇੱਕ ਧਿਆਇਆ। ਤੇ ਸਤਿਗੁਰ ਸਾਹਿਬ ਜੀ ਉਸ ਮੋਚੀ ਦੇ ਘਰ ਚਲੇ ਗਏ। ਹੁਣ ਮੋਚੀ ਦੀ ਕੋਈ ਹੱਦ ਨਾ ਰਹੀ ਅੰਦਰ ਖੇੜੇ ਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਮੇਰੇ ਘਰ ਆਏ ਆ। ਮਹਾਰਾਜ ਮੈਂ ਤਾਂ ਮੋਚੀ ਹਾਂ। ਕਹਿਣ ਲੱਗੇ ਜੀ ਮੋਚੀ ਨਹੀਂ ਮੋਤੀ ਹੈ, ਇਸੇ ਕਰਕੇ ਉਸ ਦਿੱਲੀ ਦੇ ਦਰਬਾਰ ਦਾ ਨਾਂ ਵੀ ਮੋਤੀ ਬਾਗ ਪੈ ਗਿਆ। ਪਰ ਗਏ ਕਿਉਂ ਕਿ ਸਤਿਗੁਰ ਸਾਹਿਬ ਜੀ ਨੂੰ ਉਹ ਮੋਚੀ ਯਾਦ ਕਰ ਰਿਹਾ ਸੀ, ਗੁਰੂ ਗੁਰੂ ਗੁਰੂ ਗੁਰੂ ਕਰਕੇ। ਉਹਨੂੰ ਵਾਹਿਗੁਰੂ ਦਾ ਵੀ ਪਤਾ ਨਹੀਂ ਸੀ। ਉੱਥੋਂ ਹੀ ਸਤਿਗੁਰੂ ਸਾਹਿਬ ਜੀ ਨੇ ਲਾਲ ਕਿਲੇ ਦੇ ਵਿੱਚ ਤੀਰ ਮਾਰਿਆ ਸੀ। ਉਸ ਗੁਰਦੁਆਰਾ ਸਾਹਿਬ ਤੋਂ ਮੋਤੀ ਬਾਗ ਤੋਂ ਘੱਟ ਤੋਂ ਘੱਟ 5 ਕਿਲੋਮੀਟਰ ਦੀ ਵਿੱਥੀ ਹੋਵੇਗੀ। ਜੋ ਤੀਰ ਪਾਵੇ ਜਾ ਕੇ ਵੱਜਾ ਤੇ ਕਹਿਣ ਲੱਗੇ ਕਰਾਮਾਤ। ਸਤਿਗੁਰ ਸਾਹਿਬ ਜੀ ਨੇ ਦੂਜਾ ਤੀਰ ਚਿੱਠੀ ਪਰੋਖੇ ਮਹਾਰਾਜ ਜੀ ਕਰਾਮਾਤ ਨੀ, ਇਹ ਸਾਡੀ ਕਰਤ ਵਿਦਿਆ ਹੈ। ਹੁਣ ਦੂਜਾ ਤੀਰ ਮਾਰਨ ਤੋਂ ਚਿੱਠੀ ਲਿਖਣ ਤੋਂ ਤਕਰੀਬਨ ਹਰ ਇਤਿਹਾਸਕਾਰ ਸਹਿਮਤ ਹੈ, ਇਹ ਗੱਲ ਸਾਬਤ ਹੋਈ ਕਿ ਗੁਰੂ ਅੰਤਰ ਜਾਂਦੇ। ਜਿਹੜਾ ਸ਼ਬਦ ਨਾਲ ਜਪ ਰਿਹਾ ਸੀ ਉਹਨੂੰ ਸਤਿਗੁਰੂ ਸਾਹਿਬ ਜੀ ਨੇ ਮੋਚੀ ਤੋਂ ਮੋਤੀ ਵੀ ਬਣਾ ਦਿੱਤਾ ਤੇ ਅਮਰ ਵੀ ਕਰ ਦਿੱਤਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਤੂੰ ਉਸ ਵਾਹਿਗੁਰੂ ਅੱਗੇ ਬੇਨਤੀ ਕਰ ਤੇ ਸ਼ਬਦ ਨਾ ਜੁੜ। ਧੰਨ ਫਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ। ਇਸ ਜੀਓ ਦਾ ਤੇ ਉਸ ਵਾਹਿਗੁਰੂ ਦਾ ਇਕੱਠਿਆਂ ਦਾ ਵਸ ਹੈ, ਪਰ ਵਿੱਚ ਇੱਕ ਹੰਕਾਰ ਦੀ ਹੋਮੇ ਦੀ ਕੰਧ ਬਣੀ ਹੋਈ ਹੈ। ਗੁਰ ਪੂਰੇ ਹੋਮੇ ਤੋਰੀ ਜਦ ਨਾਨਕ ਮਿਲੇ ਬਣਵਾਏ। ਗੁਰੂ ਨੇ ਉਹ ਹੋਮੇ ਦੀ ਕੰਧ ਜਿਹੜੀ ਤੋੜਤੀ ਹੈ, ਉਹ ਟੁੱਟੀ ਕਿਵੇਂ ਆ?
ਜਿਹਾ ਸਤਿਗੁਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ, ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋ। ਕਿ ਜਦੋਂ ਤੂੰ

ਨਹੀਂ ਜਿਹੜੇ ਤੇਰੇ ਅੰਦਰ ਜੋਤ ਜਗ ਜਾਵੇ, ਫਿਰ ਤੇਰੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਪਤੀ ਦਾ ਮਲਾਪ ਹੁੰਦਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਫਰਮਾਉਂਦੇ ਨੇ ਕਿ ਉਹਦੇ ਅੱਗੇ ਬੇਨਤੀ ਕਰ ਕਿ ਸਤਿਗੁਰ ਜੀ ਮੈਂ ਤੁਹਾਡੇ ਨੂੰ ਬੜੇ ਚਿਰ ਦਾ ਵਿਛੜਿਆ ਹੋਇਆ, ਹੁਣ ਕਿਰਪਾ ਕਰੋ, ਸੱਚ ਕਹੇ ਨਾਨਕ ਸ਼ਬਦ ਸਾਚੇ ਮੇਲ ਕਰੀ ਵਿਛੁਨਿਆ। ਪਤਾ ਨਹੀਂ ਕਿੰਨੇ ਜਨਮ ਹੋ ਗਏ, ਕਿੰਨੇ ਯੁੱਗ ਹੋ ਗਏ ਆ ਮੈਂ ਤੁਹਾਡੇ ਨਾਲੋਂ ਵਿਛੜਿਆ ਹੋਇਆ। ਸਤਿਗੁਰ ਜੀ ਤੁਹਾਡੇ ਤੋਂ ਵਿਛੜਿਆ, ਨਦੀਆਂ ਵਾ ਵਿਛੁਨਿਆ, ਮੇਲਾ ਸੰਜੋਗੀ ਰਾਮ। ਸਾਰੀ ਦੁਨੀਆ ਪਾਣੀ ਸਮੁੰਦਰ ਦਾ ਪੀਂਦੀ ਏ, ਪਰ ਡਾਇਰੈਕਟ ਸਮੁੰਦਰ ਦਾ ਪਾਣੀ ਕੋਈ ਨਹੀਂ ਪੀ ਸਕਦਾ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਮੁੰਦਰ ਚ ਕਈ ਥਾਵਾਂ ਤੇ ਅੱਗ ਲੱਗੀ ਹੋਈ ਏ। ਅੱਜ ਤਾਂ ਕਈ ਥਾਵਾਂ ਦੇ ਉੱਤੇ ਇਹੋ ਜਿਹੇ ਯਤਨ ਹੋ ਗਏ ਕਿ ਸਾਇੰਸ ਨੇ ਦੇਖੇ ਵੀ ਗੁਰੂ ਨਾਨਕ ਸਾਹਿਬ ਵੀ ਗਏ, ਜਦੋਂ ਰਸ਼ੀਆ ਚ ਗਏ ਆ ਇੱਕ ਥਾਂ ਸਮੁੰਦਰ ਚ ਆਤਿਸ਼ਗਾਹ ਕੋਲੇ ਗਏ ਆ, ਕਿਉਂਕਿ ਲੋਕ ਉੱਥੇ ਸਮੁੰਦਰ ਚ ਅੱਗ ਬਲਦੇ ਸੀ, ਲੋਕੀ ਮੱਥੇ ਟੇਕਣ ਤੇ ਲੱਗੇ ਹੋਏ ਸੀ। ਸਤਿਗੁਰ ਸਾਹਿਬ ਜੀ ਦੱਸਣ ਗਏ ਸੀ ਕਿ ਇਹ ਉਸ ਕਾਦਰ ਦਾ ਕ੍ਰਿਸ਼ਮਾ ਹੈ, ਇਹ ਪੂਜਣ ਯੋਗ ਨਹੀਂ ਹੈ। ਹੁਣ ਜਿੱਥੇ ਜਿੱਥੇ ਅੱਗ ਲੱਗੀ ਏ, ਨਾ ਤਾਂ ਅੱਗ ਬੁੱਝਦੀ ਏ ਨਾ ਪਾਣੀ ਮੁੱਕਦਾ ਹੈ, ਪਰ ਅੱਗ ਤੇ ਪਾਣੀ ਦੀ ਪ੍ਰਕਿਰਿਆ ਹੋਣ ਤੋਂ ਹਾਂ ਜੀ ਤੂੰ ਉਹਦਾ ਪਾਣੀ ਅੱਗ ਦੇ ਕੋਲ ਉਹ ਭਾਫ਼ ਬਣ ਕੇ ਉੱਪਰ ਨੂੰ ਉੱਡ ਰਿਹਾ। ਹੁਣ ਭਾਫ਼ ਹੈ ਤੇ ਪਾਣੀ ਤੋਂ ਹੀ, ਜਦੋਂ ਉਹ ਭਾਫ਼ ਉੱਪਰ ਗਈ, ਉੱਪਰ ਟੈਂਪਰੇਚਰ ਡਾਊਨ ਸੀ, ਉਹ ਬਰਫ਼ ਬਣ ਗਈ, ਮੌਸਮ ਬਦਲਿਆ, ਉਹਦੇ ਤੇ ਸੂਰਜ ਦੀ ਕਿਰਨ ਪਈ, ਉਹਨੂੰ ਪਾਣੀ ਦਾ ਰੂਪ ਦੇ ਦਿੱਤਾ, ਫਿਰ ਉਹ ਥੱਲੇ ਨੂੰ ਆਉਣ ਲੱਗ ਪਈ। ਜਿਹੜਾ ਆਪਣੇ ਵਹਿਣ ਦੇ ਨਾਲੋਂ ਵਿਛੜ ਜਾਵੇ, ਪਾਣੀ ਕਿਸੇ ਟੋਏ ਚ ਪੈ ਗਿਆ ਉਹ ਸੁੱਕ ਜਾਏਗਾ, ਉਹਦਾ ਮਲਾਪ ਨਹੀਂ ਹੋਏ, ਉਹ ਖਤਮ ਹੋ ਜਾਏ, ਉਹ ਸਮੁੰਦਰ ਦਾ ਰੂਪ ਨਹੀਂ ਹੋਊਗਾ। ਜਿਹੜਾ ਆਪਣੇ ਵਹਿਣ ਚ ਲੱਗਿਆ ਜਾਏ, ਉਸ ਵਾਹ ਨਦੀ ਬਣ ਜਾਂਦੀ ਹੈ, ਦਰਿਆ ਬਣ ਜਾਂਦਾ ਹੈ, ਦਰਿਆ ਜਿਹੜਾ ਹੈ ਉਹ ਮੁੜ ਕੇ ਜਾ ਕੇ ਸਮੁੰਦਰ ਚ ਪੈ ਜਾਂਦਾ, ਜੋ ਸਮੁੰਦਰ ਚ ਪੈ ਜਾਂਦਾ ਜਦੋਂ, ਫਿਰ ਉਹਦੀ ਪਛਾਣ ਕੋਈ ਨਹੀਂ ਕਰ ਸਕਦਾ ਵੀ ਇਹ ਜਮਨਾ ਹੈ, ਗੰਗਾ ਹੈ, ਇਹ ਕਿਹੜਾ ਹੈ, ਉਹਨੂੰ ਸਮੁੰਦਰ ਹੀ ਕਿਹਾ ਜਾਂਦਾ। ਸਾਹਿਬ ਜੀ ਨੇ ਉਹ ਉਦਾਹਰਣ ਦਿੱਤੀ ਹੈ ਸਾਨੂੰ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੁਣ ਇਹਦਾ ਸੂਰਜ ਵਾਹਿਗੁਰੂ ਅਕਾਲ ਪੁਰਖ ਹੈ, ਅਸੀਂ ਉਹਦੇ ਤੋਂ ਪੈਦਾ ਹੋਏ ਪਰ ਅਸੀਂ ਵਿਛੜੇ ਹੋਏ, ਤੇ ਸਾਡੀ ਜ਼ਿੰਦਗੀ ਦੇ ਵਿੱਚ ਕਿਰਨ ਕਿਹੜੀ ਆਉਣੀ ਚਾਹੀਦੀ ਹੈ, ਸੂਰਜ ਦੀ ਕਿਰਨ ਕੀ ਹੈ? ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਜਿਹੜੀ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਬਖਸ਼ੀ ਹੈ, ਇਹ ਉਹਦੀ ਕਿਰਨ ਹੈ। ਜੇ ਤੇਰੀ ਜ਼ਿੰਦਗੀ ਚ ਇਹ ਆਈ ਤੇ ਇਸ ਕਿਰਨ ਦੇ ਸਦਕਾ ਤੂੰ ਤੁਰਿਆ ਜਾਏਗਾ, ਜੇ ਕਿ ਤੇਰੇ ਕੋਲ ਇਹ ਟੁੱਟ ਗਈ ਤੇ ਉਸ ਜਿਹੜਾ ਪਾਣੀ ਆਪਣੇ ਵਹਿਣ ਅਣਖੜਿਆਂ ਕੋਲ ਸੁੱਕ ਜਾਏਗਾ, ਤੂੰ ਆਪਣੀ ਜ਼ਿੰਦਗੀ ਦੀ ਮੰਜ਼ਿਲ ਜਿਹੜੀ ਉਹ ਪਾ ਨਹੀਂ ਸਕੇਗਾ। ਸਾਹਿਬ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਨਦੀਆਂ ਵਾ ਵਿਛੁਨਿਆ, ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ। ਜੁਗ ਦਾ ਅਰਥ ਸਮਾਂ, ਸਮੇਂ ਸਮੇਂ ਤੇ, ਦੂਜਾ ਜੁਗ ਦਾ ਅਰਥ ਹੈ ਦੋ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੰਦਨਾ ਕੀਤੀ ਹੈ, ਜੁਗਲ ਚਰਨ ਮਮ ਵੰਦਨਾ, ਵੀ ਤੁਹਾਡੇ ਦੋਹਾਂ ਚਰਨਾਂ ਤੇ ਮੈਂ ਨਮਸਕਾਰ ਕਰ। ਯੁੱਗ ਦਾ ਅਰਥ ਦੋ ਵੀ ਹੈ, ਸਨਾਤਨ ਹਿੰਦੂ ਮਤ ਨੇ ਯੁੱਗ ਮੰਨਿਆ ਚਾਰ, ਇੱਕ ਪੱਖ ਵੀ ਯੁੱਗ ਤੇ ਯੁੱਗ ਜੋਤ, ਜਦੋਂ ਚਾਰਾਂ ਯੁੱਗਾਂ ਦੇ ਵਿੱਚ, ਦੂਜਾ ਯੁੱਗ ਯੁੱਗ ਸਮੇਂ ਸਮੇਂ ਤੇ, ਮੀਠਾ ਵਿਸ ਭਰੇ, ਵਿਸ ਯੈਰ ਦੁਨਿਆਵੀ ਵਿਰਤੀ ਵਾਲਾ ਬੰਦਾ ਜਿਹੜਾ ਹੈ ਉਹ ਇਹ ਸਮਝਦਾ ਹੀ ਨਹੀਂ ਵੀ ਮੈਂ ਯੈਰ ਦੇ ਵਿੱਚ ਫਸਿਆ ਹੋਇਆ ਵਾਂ,

0: ਵਾਹਿਗੁਰੂ ਤੂੰ ਹੀ ਮਹਾਕਾਰ ਹੈ, ਕੋਈ ਹੋਰ ਨਹੀਂ ਹੈ ਤੇਰੇ ਤੋਂ ਬਿਨਾਂ। ਔਰ ਨਾ ਉਪਜਾ ਦੂਸਰ, ਵਾਹਿਗੁਰੂ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ। ਦੂਜੇ ਸਾਰੇ ਜੱਗ ਭੱਜਿਓ ਸਮੇਂ ਬਣਾਏ, ਦੂਜੇ ਦੇ ਸਾਰਿਆਂ ਨੂੰ ਕਾਲ ਖਾ ਗਏ। ਜੇ ਪੂਜਾ ਅਸਕੇਤ ਕੀ ਨਥ ਪਰਤ ਕਰੇ ਬਣਾਏ, ਅਸਕੇਤ ਜਿਹੜਾ ਰੱਖਣ ਵਾਲਾ ਜੇ ਉਹਦੀ ਪੂਜਾ ਰੋਜ਼ ਕਰੇ, ਉਹਦੀ ਪੂਜਾ ਕੀ ਹੈ? ਉਹਦੇ ਸ਼ਬਦ ਨਹੀਂ, ਉਹਦਾ ਨਾਮ ਪੂਜਾ ਕੀਤੇ ਨਾਮ ਧਿਆਈਏ। ਜੇ ਪੂਜਾ ਅਸਕੇਤ ਕੀ ਨਥ ਪਰਤ ਕਰੇ ਬਣਾਏ, ਤਿੰਨ ਪਰ ਆਪਣੋ ਹਾਥ ਦੇ ਸ੍ਰੀ ਆਸ ਧੁਜ ਲਹਿ ਬਚਾਏ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਮਿਲਣਾ ਚਾਹੁੰਦਾ ਹੈ ਤੇ ਫਿਰ ਉਹਦੇ ਸ਼ਬਦ ਰਾਹੀਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ। ਸਤਿਗੁਰੂ ਬੜੇ ਚਿੜਾਂ ਤੋਂ ਵਿਛੜਿਆ ਹੋਇਆ, ਆਪ ਕਿਰਪਾ ਕਰਕੇ ਮੈਨੂੰ ਮਿਲਾ ਲਓ। ਜਿਹਨੇ ਉਹਨੂੰ ਇਉਂ ਬੇਨਤੀਆਂ ਕੀਤੀਆਂ ਉਹਨੂੰ ਸਤਿਗੁਰੂ ਨੇ ਕਿਰਪਾ ਕਰਕੇ ਮਿਲਾ ਲਿਆ। ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿਨ੍ਹਾਂ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਕੀਤੇ ਸਨ, ਸੋ ਉਸ ਦਿਨ ਸ਼ਾਮੀ ਉਹਨਾਂ ਦੀ 3 ਵਜੇ ਸੰਪੂਰਨਤਾ ਹੋਣੀ ਹੈ ਅਤੇ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਦਫ਼ਤਰ ਵਿੱਚ ਲਿਖਾਓ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਆਪ ਸੰਗਤਾਂ ਨੂੰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਜੋ ਸਾਡੇ ਕੋਲ 6 ਦਿਨ ਵਾਸਤੇ ਉਚੇਚੇ ਤੌਰ 'ਤੇ ਪਹੁੰਚੇ ਸਨ। ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਸੋ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

विनत करो अरदास सुनो जे ठाकुर पावे देहो दर्श मन चाओ

ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਬਾਣੀ ਗੁਰੂ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕਰਕੇ ਅੱਜ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਭੱਜ ਦੌੜ ਦੇ ਸਮੇਂ ਵਿੱਚੋਂ ਸੁਰਤੀ ਨੂੰ ਬਿਰਤੀ ਨੂੰ ਆਪਣੇ ਚਰਨਾਂ ਵਿੱਚ ਆਉਣ ਵਾਸਤੇ ਪ੍ਰੇਰਿਤ ਕਰਕੇ ਕਥਾ ਕੀਰਤਨ ਦੁਆਰਾ ਸ਼ਬਦ ਨਾਲ ਜੁੜਨ ਵਾਸਤੇ ਸਬੱਬ ਬਣਿਆ ਹੈ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਕੀਰਤਨ ਸੋਹਿਲਾ ਜਾਂ ਸੋਹਿਲਾ ਸਾਹਿਬ ਬਾਣੀ ਵਿੱਚ ਪੰਜ ਸ਼ਬਦ ਹਨ। ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਹਨ, ਇੱਕ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੈ ਅਤੇ ਅੱਜ ਦਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਬਾਣੀ ਕੇ ਬੋਇਤ ਪਾਤਸ਼ਾਹ ਦਾ ਹੈ। ਇਸ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਵੈਸੇ ਗੁਰੂ ਹੁਕਮ ਕਰਦਾ ਪਰ ਇੱਥੇ ਬੇਨਤੀ ਕੀਤੀ ਹੈ। ਬੇਨਤੀ ਤਾਂ ਕੀਤੀ ਹੈ ਵੀ ਜਦੋਂ ਕਿਸੇ ਨੂੰ ਬੜੀ ਕੋਈ ਖਾਸ ਗੱਲ ਦੱਸਣੀ ਹੋਵੇ, ਬੜੀ ਜ਼ਰੂਰੀ ਗੱਲ, ਉਹਦੇ ਵਾਸਤੇ ਜ਼ਰੂਰੀ ਸੁਨੇਹਾ, ਜਾਂ ਜਿਹੜੀ ਗੱਲ ਦੱਸੀ ਜਾਣੀ ਹੈ ਜੇ ਉਹ ਅਗਲਾ ਨਹੀਂ ਸੁਣਦਾ ਅਤੇ ਜੇ ਉਹ ਉਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਅਤੇ ਜਦੋਂ ਦੱਸਣ ਵਾਲੇ ਨੂੰ ਲੱਗੇ ਕਿ ਇਹਦਾ ਨੁਕਸਾਨ ਹੋ ਜਾਣਾ, ਇਹ ਗਲਤੀ ਕਰ ਲਏਗਾ, ਜੇ ਇਹਨੇ ਇਹ ਗੱਲ ਨਾ ਮੰਨੀ ਤੇ ਇਹਦਾ ਬਹੁਤ ਨੁਕਸਾਨ ਹੋ ਜਾਏਗਾ, ਤੇ ਉਦੋਂ ਫਿਰ ਬੰਦਾ ਜਿਵੇਂ ਇੱਕ ਅਖੀਰਲੀ ਵਾਰੀ ਕਹਿੰਦਾ ਵੀ ਮੈਂ ਤੇਰੇ ਪੈਰ ਫੜਨਾ, ਤੂੰ ਇਹ ਕੰਮ ਕਰ ਲੈ, ਮੈਂ ਬੇਨਤੀ ਕਰਨਾ ਵੀ ਇਹ ਕੰਮ ਬੜਾ ਜ਼ਰੂਰੀ ਹੈ ਜਿਹੜਾ ਕੰਮ ਇਸ ਸ਼ਬਦ ਵਿੱਚ ਕਿਹਾ ਹੈ, ਵੀ ਇਹ ਬਹੁਤ ਜ਼ਰੂਰੀ ਕੰਮ ਹੈ। ਵੈਸੇ ਸਾਰੀ ਬਾਣੀ ਹੀ ਇਹਦੇ ਉੱਤੇ ਜ਼ੋਰ ਦਿੰਦੀ ਹੈ ਵੀ ਬੰਦੇ ਨੂੰ ਆਪਣੇ ਜ਼ਰੂਰੀ ਕੰਮ ਦਾ ਪਤਾ ਲੱਗ ਜਾਏ, ਕਿਉਂਕਿ ਮਨੁੱਖ ਉਹੀ ਕੰਮ ਕਰਦਾ ਜਿਹੜੇ ਉਹਨੂੰ ਜ਼ਰੂਰੀ ਲੱਗਣ ਅਤੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਪਾਸੇ ਪਤਾ ਲੱਗੇ ਵੀ ਇਹਦੀ ਲੋੜ ਹੈ, ਜਿਹਦੀ ਲੋੜ ਨਹੀਂ ਹੈ। ਜਿੰਨਾ ਚਿਰ ਕਿਸੇ ਚੀਜ਼ ਦੀ ਲੋੜ ਨਾ ਸਾਨੂੰ ਲੱਗੇ ਉਨਾ ਚਿਰ ਅਸੀਂ ਉਹਨੂੰ ਕਦੀ ਵੀ ਨਹੀਂ ਕਰਾਂਗੇ। ਇੱਕ ਲੋਕਾਚਾਰੀ ਵਾਂਗੂ ਕਰੀ ਜਾਵਾਂਗੇ ਵੀ ਇੰਨੇ ਲੋਕ ਕਰ ਰਹੇ ਨੇ, ਚਲੋ ਅਸੀਂ ਵੀ ਕਰ ਲਈਏ, ਇੰਨੇ ਲੋਕ ਗੁਰਦੁਆਰੇ ਜਾ ਰਹੇ ਨੇ ਅਸੀਂ ਵੀ ਜਾ ਆਈਏ, ਇੰਨੇ ਲੋਕ ਪਾਠ ਕਰ ਰਹੇ ਨੇ ਅਸੀਂ ਵੀ ਕਰ ਲਈਏ, ਪਰ ਲੋੜ ਕੋਈ ਨਹੀਂ ਹੈ। ਕੁਝ ਜਦੋਂ ਧਾਰਮਿਕ ਲੈਕਚਰਾਂ ਵਿੱਚ, ਧਾਰਮਿਕ ਕਥਾਵਾਂ ਵਿੱਚ, ਉਪਦੇਸ਼ਾਂ ਦੇ ਵਿੱਚ ਇਹ ਗੱਲ ਬਹੁਤੀ ਭਾਰੂ ਹੋ ਜਾਂਦੀ ਹੈ ਵੀ ਧਾਰਮਿਕ ਥਾਂ ਜਿਹੜੇ ਹਨ ਉਹ ਦੁਨੀਆਂ ਦੀਆਂ ਚੀਜ਼ਾਂ ਮੰਗਣ ਵਾਸਤੇ ਹਨ, ਜਦੋਂ ਅਸੀਂ ਜ਼ਿਆਦਾ ਵਾਰੀ ਸੁਣਾ ਜਾਂਦੇ ਹਾਂ। ਹੈ ਸਹੀ, ਸੰਸਾਰ ਦੀ ਵੀ ਇੱਕ ਲੋੜ ਹੈ ਅਤੇ ਉਹ ਵੀ ਰੱਬ ਤੋਂ ਹੀ ਸਿੱਖ ਮੰਗਦਾ, ਆਪਣੇ ਗੁਰੂ ਤੋਂ ਹੀ ਮੰਗਦਾ, ਪਰ ਮੈਨੂੰ ਇੰਝ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਮੈਨੂੰ ਇੰਝ ਲੱਗਦਾ ਕਿ ਦੁਨੀਆਂ ਦੇ ਧਾਰਮਿਕ ਵਿਆਖਿਆਕਾਰਾਂ ਨੇ, ਉਪਦੇਸ਼ਕਾਂ ਨੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਅਤੇ ਲੋਕਾਂ ਦੀ ਗਿਣਤੀ ਵਧਾਉਣ ਵਾਸਤੇ

ਜਿਹੜੀ ਗੱਲ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ 2% ਕੀਤੀ ਸੀ ਤੇ 98% ਧਰਮ ਦੀ ਪਰਮਾਰਥ ਦੀ ਗੱਲ ਕੀਤੀ ਸੀ, ਅਸੀਂ ਉਸ ਤਖਤੀ ਨੂੰ ਬਿਲਕੁਲ ਪੁੱਠਾ ਕਰ ਦਿੱਤਾ। ਅਸੀਂ 98% ਸੰਸਾਰ ਤੇ 2% ਨਾਮ ਦੀ ਗੱਲ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਧਾਰਮਿਕ ਲੋਕਾਂ ਵਿੱਚ ਇੱਕ ਵਿਚਾਰ ਬਣ ਗਿਆ ਕਿ ਇਹਦੀ ਲੋੜ ਨਹੀਂ ਹੈ, ਇਹ ਇੱਕ ਰਿਵਾਜ ਹੈ, ਇਹ ਇੱਕ ਰੀਤੀ ਹੈ, ਜੇ ਟਾਈਮ ਹੈ ਤਾਂ ਕਰ ਲਓ, ਜੇ ਟਾਈਮ ਨਹੀਂ ਤਾਂ ਨਾ ਕਰੋ, ਨਾਲੇ ਪਹਿਲੀ ਉਮਰ ਵਿੱਚ ਤਾਂ ਲੋੜ ਹੀ ਨਹੀਂ ਹੈ। ਜਵਾਨੀ ਵਿੱਚ ਬੰਦਾ ਰੱਬ ਦਾ ਨਾਂ ਲਵੇ ਇਹ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਜਾਂਦਾ। ਤਾਂ ਹੀ ਸਾਡੇ ਦੇਸ਼ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੋਈ ਕਿ ਛੋਟੇ ਹੁੰਦਿਆਂ ਮੱਝਾਂ ਚਾਰੀਆਂ, ਵੱਡੇ ਹੋਏ ਹਲ ਵਾਹਿਆ, ਪਿਛਲੀ ਉਮਰੇ ਮਾਲਾ ਲੈ ਕੇ ਰੱਬ ਦਾ ਲਾਮਾ ਲਾਇਆ। ਇਹ ਇਹ ਅਖਾਣ ਐਵੇਂ ਨਹੀਂ ਆਏ, ਇਹ ਅਖਾਣ ਜਿਹੜੇ ਹੁੰਦੇ ਨੇ 100-100 ਸਾਲ ਦੀ ਇੱਕ ਇੱਕ ਸਦੀ ਦਾ ਨਿਚੋੜ ਕੱਢ ਕੇ ਇੱਕ ਅਖਾਣ ਬਣਦਾ ਵੀ ਲੋਕ ਕੀ ਸੋਚਦੇ ਨੇ, ਲੋਕ ਕਿਵੇਂ ਗੱਲ ਨੂੰ ਸੋਚਦੇ ਨੇ। ਇਹੀ ਕਾਰਨ ਹੋਈ ਕਿ ਧਾਰਮਿਕ ਦੁਨੀਆਂ ਦੇ ਵਿੱਚ ਇਹ ਵਿਚਾਰ ਇੰਨਾ ਵੱਡਾ ਹੋ ਗਿਆ ਕਿ ਇਹਨੇ ਧਰਮ ਦੇ ਸੁਨਹਿਰੀ ਤੇ ਬੜੇ ਹੀ ਰੋਮਾਂਚਕ, ਬੜੇ ਹੀ ਆਨੰਦ ਵਾਲੇ ਸਿਧਾਂਤਾਂ ਨੂੰ ਇੱਕ ਅਕੇਵੇਂ ਵਾਲੀਆਂ ਗੱਲਾਂ ਵਾਂਗੂ ਲੈਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਲੋੜ ਤਾਂ ਨਹੀਂ ਹੈ, ਜੇ ਕੰਮ ਨਹੀਂ ਚੱਲਦਾ ਤਾਂ ਗੁਰਦੁਆਰੇ ਜਾਓ। ਪਰ ਇੱਥੇ ਪਾਤਸ਼ਾਹ ਕਹਿੰਦੇ ਵੀ ਜ਼ਰੂਰੀ ਕੀ ਹੈ, ਜ਼ਰੂਰਤ ਕਿਸ ਚੀਜ਼ ਦੀ ਹੈ, ਜੇ ਜ਼ਰੂਰਤ ਨਹੀਂ ਤਾਂ ਫਿਰ ਨਹੀਂ ਕਰੇਗਾ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਤਾਂ ਆਪਣੀ ਲੋੜ ਸਮਝ, ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ, ਹੈ ਮੇਰੇ ਮਿੱਤਰ, ਇਹ ਵੇਲਾ ਸੰਤਾਂ ਦੀ ਸੇਵਾ ਦਾ ਹੈ। ਇਸ ਪੰਕਤੀ ਦੇ ਇਹੀ ਅਰਥ ਨੇ, ਸਾਰੇ ਟੀਕਾਕਾਰਾਂ ਨੇ ਇਹਦੇ ਅਰਥ ਸੰਤ ਜਨ ਕੀਤਾ ਹੈ, ਗੁਰੂ ਨਹੀਂ ਕੀਤਾ ਹੈ, ਭਾਵੇਂ ਕਿ ਸੰਤ, ਗੁਰੂ, ਰੱਬ ਇੱਕੋ ਚੀਜ਼ ਦੇ ਤਿੰਨ ਨਾਂ ਹੁੰਦੇ। ਸ਼ਬਦ ਗੁਰੂ ਹੈ, ਸ਼ਬਦ ਗੁਰਸਿੱਖਾਂ ਦੇ ਮਨ ਵਿੱਚ ਵਸਿਆ ਹੋਇਆ, ਉਹ ਸੰਤ ਜਨ ਹਨ, ਤੇ ਜੋਤ ਰੂਪ ਵਿੱਚ ਪਰਮੇਸ਼ਰ ਵੀ ਗੁਰੂ ਹੈ। ਇਹਦੇ ਵਿੱਚ ਕਿਹਾ ਹੈ ਸੰਤ ਟਹਿਲ ਕੀ ਬੇਲਾ, ਇਹਦੇ ਉੱਤੇ ਵੇਲੇ ਤੇ ਬੜਾ ਜ਼ੋਰ ਦਿੱਤਾ ਗਿਆ, ਸਮੇਂ ਤੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮਿੱਤਰ ਮੇਰੀ ਗੱਲ ਸੁਣ, ਧਿਆਨ ਨਾਲ ਸੁਣ, ਮੈਂ ਤੈਨੂੰ ਤਰਲੇ ਨਾਲ ਇਹ ਗੱਲ ਕਹਿਣਾ ਬਈ ਇਹ ਵੇਲਾ ਬੜਾ ਕੀਮਤੀ ਹੈ। ਇੱਥੇ ਗੁਰੂ ਸਾਹਿਬ ਨੇ ਸੰਤਾਂ ਦੀ ਗੱਲ ਕੀਤੀ, ਨਾਮ ਦੀ ਗੱਲ ਨਹੀਂ ਕੀਤੀ, ਹੋਰ ਕਿਸੇ ਸਾਧਨ ਦੀ ਗੱਲ ਨਹੀਂ ਕੀਤੀ। ਅੱਗੇ ਹੋਰ ਪੰਕਤੀਆਂ ਵਿੱਚ ਕਹਿਣਗੇ ਕਿ ਸਮਾਂ ਘੱਟ ਰਿਹਾ, ਗੁਰੂ ਨੂੰ ਮਿਲ ਕੇ ਆਪਣਾ ਕੰਮ ਸਵਾਰ ਲੈ। ਅੱਗੇ ਹੋਰ ਉਪਦੇਸ਼ ਕਰਦੇ ਪਾਤਸ਼ਾਹ ਕਿ ਸੰਸਾਰ ਵਿਕਾਰਾਂ ਵਿੱਚ ਫਸਿਆ, ਬ੍ਰਹਮ ਗਿਆਨੀ ਹੀ ਤਰਦਾ। ਇਹਦੇ ਤੋਂ ਅੱਗੇ ਹਰੀ ਰਸ ਦੀ ਗੱਲ ਕੀਤੀ ਹੈ ਤੇ ਨਾਲ ਕਿਹਾ ਵੀ ਜਿਸ ਕੰਮ ਵਾਸਤੇ ਤੂੰ ਆਇਆ ਤੂੰ ਉਹ ਕਿਉਂ ਨਹੀਂ ਕਰਦਾ, ਜਿਹਦੇ ਵਾਸਤੇ ਤੂੰ ਆਇਆ, ਕੰਮ ਨਹੀਂ ਦੱਸਿਆ, ਸਿਰਫ ਇਹ ਕਿਹਾ ਵੀ ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਖੁੱਲ ਕੇ ਕੰਮ ਨਹੀਂ ਦੱਸਿਆ, ਸਿਰਫ ਕਿਹਾ ਕਾਜ ਕੰਮ ਸਵਾਰੇ। ਯਾਨੀ ਕਿ ਇਹਦੇ ਵਿੱਚ ਵਾਰ ਵਾਰ ਕਹਿਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੰਤਾਂ ਦੀ ਸੰਗਤ ਦੀ ਗੱਲ ਕਿਉਂ ਕੀਤੀ ਹੈ, ਉਹਦਾ ਵੇਲਾ, ਸੰਤ ਟਹਿਲ ਕੀ ਬੇਲਾ, ਬੇਲਾ ਮੈਨੇ ਟਾਈਮ, ਸਮਾਂ ਹੈ, ਵੇਲਾ ਹੈ, ਮੌਕਾ ਹੈ, ਅਵਸਰ ਹੈ। ਆਪਣੀ ਕੌਮ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਦੋਂ ਸੰਤ ਸ਼ਬਦ ਆਉਂਦਾ ਤੇ ਉਦੋਂ ਬਹੁਤ ਸਾਰੀਆਂ ਤਸਵੀਰਾਂ ਸਾਡੇ ਮਨਾਂ ਵਿੱਚ ਉੱਭਰ ਕੇ ਆਉਂਦੀਆਂ ਵੀ ਸੰਤ ਕੌਣ ਹੁੰਦਾ, ਜਾਂ ਇੱਕ ਲਿਬਾਸ ਹੈ, ਜਾਂ ਇੱਕ ਡੇਰਾ ਹੈ, ਇਵੇਂ ਦੇ ਵਿਚਾਰ ਆਉਣ ਲੱਗ ਪੈਂਦੇ, ਜਾਂ ਕੁਝ ਜੀ ਐਸੇ ਵੀ ਨੇ ਜਿਹੜੇ ਦੁਨੀਆ ਹੈ ਇਸ ਦੁਨੀਆ 'ਤੇ ਸੰਤ ਬਣ ਕੇ ਵੀ ਉਹ ਸੰਤ ਨਹੀਂ ਹੁੰਦੇ, ਜਾਂ ਉਹਨਾਂ ਤੋਂ ਇਵੇਂ ਦਾ ਕੋਈ
ਉਹਨਾਂ ਦੀ ਕਰਮ ਲੜੀ ਵਿੱਚ ਐਵੇਂ ਦਾ ਕੰਮ ਹੁੰਦਾ ਜਿਹੜਾ ਸੰਤਾਂ ਦੇ ਜੀਵਨ ਨਾਲ ਮੇਲ ਨਹੀਂ ਖਾਂਦਾ। ਅਤੇ ਉਦੋਂ ਫਿਰ ਜਿਹੜੇ ਦੂਜੇ ਪੱਖ ਦੇ ਬੰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਵੇਖੋ ਇਹਨਾਂ ਦਾ ਕੀ ਹਾਲ ਹੈ। ਉਹ ਐਵੇਂ ਕਹਿੰਦੇ, ਹਾਲ ਇਹ ਅੱਜ ਤੋਂ ਨਹੀਂ ਹੈ, ਇਹ ਜਦੋਂ ਦੀ ਦੁਨੀਆ ਬਣੀ ਉਦੋਂ ਹੀ ਐਵੇਂ ਚੱਲਦੀ। ਕਦੀ ਵੀ ਕਿਸੇ ਰੁੱਖ ਨੂੰ ਜਿੰਨੇ ਫੁੱਲ ਕੰਡੇ ਲੱਗਦੇ ਨੇ ਉਨੇ ਫੁੱਲ ਕਦੀ ਨਹੀਂ ਲੱਗਦੇ, ਇਹ ਕੁਦਰਤ ਦਾ ਨਿਯਮ ਹੈ। ਕੰਡੇ ਜ਼ਿਆਦਾ ਹੁੰਦੇ ਨੇ ਗਿਣਤੀ ਵਿੱਚ, ਕੰਡੇ ਹਮੇਸ਼ਾ ਜ਼ਿਆਦਾ ਹੁੰਦੇ। ਪਰ ਜਿਹੜੇ ਲੋਕ ਨੇ ਜਦੋਂ ਉਸ ਬੂਟੇ ਕੋਲ ਜਾਂਦੇ ਨੇ, ਕੰਡਿਆਂ ਨੂੰ ਕੋਈ ਨਹੀਂ ਵੇਖਦਾ, ਫੁੱਲਾਂ ਨੂੰ ਵਹਿੰਦਾ, ਉਹ ਪੋਜ਼ਿਟਿਵ ਹੈ, ਉਹ ਸਾਰੂ ਸੋਚ ਦੀ ਨਿਸ਼ਾਨੀ ਹੁੰਦੀ। ਇਸ ਕਰਕੇ ਜਦੋਂ ਸੰਤ ਸ਼ਬਦ ਆਉਂਦਾ, ਉਹਦੀ ਸੰਤ ਟਹਿਲ ਕੀ ਬੇਲਾ, ਇਹ ਮਹੱਤਵ ਇੰਨਾ ਕਿਉਂ ਦਿੱਤਾ ਗਿਆ ਅਖੀਰ ਤੇ ਫਿਰ? ਕਿਉਂਕਿ ਇਹ ਸ਼ਬਦ ਦੇ ਸਪਸ਼ਟ, ਸੰਤ ਲਫ਼ਜ਼ ਬਹੁ ਵਚਨ ਹੈ, ਤੇ ਇਹਨੂੰ ਹੋਰ ਸਪਸ਼ਟ ਕਰ ਦਿੱਤਾ ਅਖੀਰਲੀ ਪੰਕਤੀ ਨੇ ਕਿ ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਧੂਰੇ। ਸੰਤਨ ਯਾਨੀ ਕਿ ਜ਼ਿਆਦੇ, ਬਹੁਤੇ, ਬਹੁ ਵਚਨ, ਇਹਦਾ ਮਤਲਬ ਉਹ ਜ਼ਿਆਦੇ ਨੇ, ਉਹ ਇੱਕ ਨਹੀਂ ਹੈ। ਜਦੋਂ ਵੀ ਗੁਰਬਾਣੀ ਵਿੱਚ ਇੱਕ ਵਚਨ ਆਏਗਾ ਉਹਦੇ ਅਰਥ ਗੁਰੂ ਹੋਣਗੇ। ਗੁਰੂ ਇੱਕ ਹੀ ਹੈ, ਗੁਰੂ ਦੂਜਾ ਨਹੀਂ ਹੈ, ਗੁਰੂ ਇੱਕ ਹੀ ਹੈ, ਜੋਤ ਹੈ ਗੁਰੂ। ਆਪਾਂ ਕੱਲ੍ਹ ਸਾਰੀ ਵਿਚਾਰ ਕੀਤੀ ਸੀ, 10 ਸਿਰਫ ਸਰੀਰ ਨੇ, ਗੁਰੂ ਇੱਕੋ ਹੀ ਹੈ, ਸੰਤ ਇੱਕ ਨਹੀਂ ਹੈ। ਸੰਤ ਸਮੂਹ ਅਨੇਕ ਮਤੀ ਕੇ, ਅਨੇਕ ਅਨੇਕ ਤਰ੍ਹਾਂ ਦੇ ਸੁਭਾਵਾਂ ਦੇ ਸੰਤ ਗੁਰੂ ਸਾਹਿਬ ਨੇ ਪੈਦਾ ਕੀਤੇ ਨੇ ਆਪਣੇ ਆਪਣੇ ਜੀਵਨ ਦੇ ਵਿੱਚ। ਜਦੋਂ ਗੁਰੂ ਦਾ ਸਰੀਰ ਸੀ, ਜਦੋਂ ਸਰੀਰ ਕਰਕੇ ਗੁਰੂ ਸਾਹਿਬ ਸਾਹਮਣੇ ਬੈਠੇ ਸਨ, ਉਸ ਸਮੇਂ ਵੀ ਗੁਰੂ ਸਾਹਿਬ ਨੇ ਸੰਤ ਪੈਦਾ ਕੀਤਾ। ਜੇ ਸ਼ੁਰੂਆਤ ਵੇਖੀਏ ਤੇ ਸੰਤ ਪ੍ਰਣਾਲੀ ਦੀ ਆਰੰਭਤਾ ਭਾਈ ਭਗੀਰਥ ਤੋਂ ਹੁੰਦੀ ਹੈ, ਮਲਸੀਆਂ ਦੇ ਰਹਿਣ ਵਾਲੇ ਭਾਈ ਭਗੀਰਥ ਜੀ ਸਭ ਤੋਂ ਪਹਿਲੇ ਸੰਤ ਉਹ ਬਣਾਏ ਨੇ ਗੁਰੂ ਨਾਨਕ ਦੇਵ ਜੀ ਨੇ, ਹਾਲਾਂਕਿ ਗੁਰੂ ਸਾਹਮਣੇ ਬੈਠੇ ਹੋਏ, ਗੁਰੂ ਸਾਹਮਣੇ ਬੈਠੇ, ਪਰ ਉਹਨੂੰ ਜਦੋਂ ਭੇਜਦੇ ਨੇ ਫਿਰ ਸੰਤ ਦੀ ਕਾਰਵਾਈ ਕੀ ਹੈ ਉਹ ਵੀ ਉਸ ਇਤਿਹਾਸ ਦੇ ਵਿੱਚ ਜੁੜੀ ਹੋਈ ਹੈ। ਸੰਤ ਦੇ ਲੱਛਣ ਕੀ ਨੇ, ਉਹ ਕਿਵੇਂ ਦਾ ਹੁੰਦਾ ਹੈ, ਇਹ ਭਾਈ ਭਗੀਰਥ ਨੇ, ਭਾਈ ਭਗੀਰਥ ਜੀ ਨੂੰ ਕਥਾ ਨਹੀਂ ਸੀ ਆਉਂਦੀ, ਕਥਾ ਕਰ ਲੈਂਦੇ ਤਾਂ ਚੰਗੀ ਗੱਲ ਸੀ, ਪਰ ਕੁਝ ਲੋਕ ਚੁੱਪ ਕਰਕੇ ਬੋਲਦੇ, ਕੁਝ ਲੋਕ ਮੂੰਹ ਤੋਂ ਲਫ਼ਜ਼ ਨਹੀਂ ਬੋਲਦੇ, ਉਹਨਾਂ ਦਾ ਉੱਥੇ ਬਹਿਣਾ ਹੀ ਪ੍ਰਭਾਵ ਪਾ ਦਿੰਦਾ ਅਗਲੇ ਬੰਦੇ ਦੇ ਉੱਤੇ, ਅਸਰ ਪਾ ਦਿੰਦਾ। ਭਾਈ ਭਗੀਰਥ ਜੀ ਸ਼ਕਤੀ ਦੇ ਪੂਜਾ ਕਰਦੇ ਸੀ, ਕਾਲੀ ਦੀ ਪੂਜਾ ਕਰਦੇ, ਦੇਵੀ ਦੀ। ਗੁਰੂ ਸਾਹਿਬ ਕੋਲ ਆਏ ਨੇ ਆਤਮ ਸੰਤੁਸ਼ਟੀ ਵਾਸਤੇ, ਆਤਮ ਪ੍ਰਕਾਸ਼ ਵਾਸਤੇ ਆ ਗਏ, ਤਾਂ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਸੁਲਤਾਨਪੁਰ ਸ਼ਹਿਰ ਦੇ ਵਿੱਚ ਮਹਾਰਾਜ ਉਦੋਂ ਰਹਿੰਦੇ ਸੀ, ਅਜੇ ਵੇਈ ਨਦੀ ਦੇ ਕੰਢੇ ਦੀਵਾਨ ਸਜਦਾ ਸੀ, ਗੁਰੂ ਸਾਹਿਬ ਮੋਦੀਖਾਨਾ ਉਹਦੇ ਇੰਚਾਰਜ ਸੀ, ਉਹਦੇ ਮੋਦੀ ਸਨ। ਭਗੀਰਥ ਜੀ ਆ ਗਏ, ਮਲਸੀਹਾਂ ਨੇੜੇ ਪੈਂਦਾ ਸੀ। ਭਗੀਰਥ ਨੂੰ ਗੁਰੂ ਸਾਹਿਬ ਨੇ ਅਧਿਕਾਰੀ ਸਮਝ ਕੇ ਨਾਮ ਦੀ ਦਾਤ ਦਿੱਤੀ ਵੀ ਇਹਦੀ ਕਮਾਈ ਕਰੋ, ਇਹ ਸ਼ਬਦ ਨੇ ਤੁਹਾਨੂੰ ਸੰਤ ਬਣਾਉਣਾ, ਸ਼ਬਦ ਗੁਰੂ ਹੈ, ਉਦੋਂ ਹੀ ਸ਼ਬਦ ਗੁਰੂ ਹੈ, ਪਹਿਲਾਂ ਸ਼ਬਦ ਹੀ ਗੁਰੂ ਸੀ, ਸ਼ਬਦ ਨੇ ਸਗੋਂ ਸਰੀਰ ਬਾਅਦ ਵਿੱਚ ਆਏ, ਸ਼ਬਦ ਪਹਿਲਾਂ ਹੈ ਸੀ, ਗੁਰੂ ਗ੍ਰੰਥ ਸਾਹਿਬ ਪਹਿਲਾਂ ਹੀ ਸਨ, ਉਹ ਆਦਿ ਨੇ। ਸਰੀਰ ਉਹਨਾਂ ਨੂੰ ਤਾਂ ਬਣਾਉਣੇ ਪਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਰੀਰਧਾਰੀਆਂ ਨਾਲ ਗੱਲ ਕਰਨੀ ਸੀ, ਜਿਹਦੇ ਨਾਲ ਗੱਲ ਕਰਨੀ ਹੋਵੇ ਉਹਦੇ ਵਾਲੀ ਭਾਸ਼ਾ ਆਉਣੀ ਚਾਹੀਦੀ ਹੁੰਦੀ ਹੈ, ਉਹ ਭਾਸ਼ਾ ਆਉਣੀ ਚਾਹੀਦੀ ਹੈ, ਤਾਂ ਸਰੀਰ ਲਿਆਂਦੇ ਵਿੱਚ ਗੁਰੂ ਗ੍ਰੰਥ ਸਾਹਿਬ ਸ਼ੁਰੂ ਤੋਂ ਆਦਿ ਤੋਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਸਨ ਅਤੇ ਅੰਤ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ। ਇਹਨੂੰ ਇਸ਼ਾਰਾ ਮਾਤਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਆਦਿ ਅੰਤ ਇੱਕ ਹੈ ਅਵਤਾਰਾ, ਇੱਕੋ ਹੀ ਗੁਰੂ ਹੈ ਜਿਹਨੇ ਦੂਜੇ ਗੁਰੂਆਂ ਦੇ ਅੱਗੇ ਮੱਥਾ ਨਹੀਂ ਟੇਕਿਆ, ਉਹ ਨੇ ਗੁਰੂ ਗ੍ਰੰਥ ਸਾਹਿਬ ਨੇ, ਸਾਰਿਆਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਇਹ ਆਦਿ ਅਵਤਾਰ ਹੈ, ਇਹ ਅੰਤ ਅਵਤਾਰ ਹੈ, ਇਸ ਤੋਂ ਪਹਿਲਾਂ ਕੋਈ ਵੀ ਅਵਤਾਰ ਨਹੀਂ ਹੋਇਆ, ਸਾਰੇ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾਏ ਨੇ, ਸਾਰੇ ਦੇਵਤੇ ਗੁਰੂ ਗ੍ਰੰਥ ਸਾਹਿਬ ਨੇ ਬਣਾਏ ਨੇ, ਸਾਰੇ ਸਤਿਯੁਗ ਦੇ ਅਵਤਾਰ, ਤ੍ਰੇਤੇ ਦੇ,
ਦੁਆਪਰ ਦੇ ਕਲਯੁਗ ਦੇ ਇਹਦੇ ਰਚਨਹਾਰ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਨੇ। ਦੇਵਤਿਆਂ ਦੀ ਗੱਲ ਛੱਡੋ, ਅਵਤਾਰਾਂ ਦੀ ਗੱਲ ਛੱਡੋ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨਾ ਸਿਰਜਣ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ। ਇਹ ਸਰਗੁਣ ਸਰੂਪ ਹੈ ਸਾਡੇ ਸਾਹਮਣੇ ਪਾਤਸ਼ਾਹ ਮਹਾਰਾਜ ਜੀ। ਪਹਿਲਾਂ ਇਹ ਨਿਰਗੁਣ ਸਰੂਪ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਸਨ ਤੇ ਹੁਣ ਵੀ ਹੈ, ਕੋਈ ਜਰਾ ਹੈ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਰੂਪ ਦੇ ਵਿੱਚ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਦੱਸੋ ਕੌਣ ਬੋਲਦਾ ਹੈ, ਸ਼ਬਦ ਬੋਲਦਾ ਸਾਰਿਆਂ ਦੇ ਵਿੱਚ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਇਸ ਕਰਕੇ ਜਦੋਂ ਸ਼ਬਦ ਨੇ ਵੇਖਿਆ ਵੀ ਇਹ ਬੰਦੇ ਸਾਰੇ ਸਰੀਰ ਵਾਲੇ ਨੇ, ਇਹਨਾਂ ਦੇ ਪਰਿਵਾਰ ਨੇ, ਨਹੀਂ ਤੇ ਗੁਰੂ ਸਾਹਿਬ ਨੂੰ ਸ਼ਾਇਦ ਪਰਿਵਾਰ ਦੀ ਵੀ ਕੋਈ ਲੋੜ ਨਹੀਂ ਸੀ ਬਣਾਉਣ ਦੀ, ਬਣਾਏ ਉਹਨਾਂ ਨੇ, ਕਿਉਂਕਿ ਜਿਨ੍ਹਾਂ ਨਾਲ ਉਹਨਾਂ ਗੱਲ ਕਰਨੀ ਸੀ ਉਹ ਪਰਿਵਾਰਾਂ ਵਾਲੇ ਸੀ ਸਾਰੇ, ਤਾਂ ਉਵੇਂ ਦੇ ਪਰਿਵਾਰ ਬਣਾ ਦਿੱਤੇ ਉਹਨਾਂ ਨੇ, ਉਵੇਂ ਦਾ ਸਾਰਾ ਰਹਿਣ ਸਹਿਣ 239 ਸਾਲ ਤੱਕ ਕੀਤਾ ਵੀ ਇਹਨਾਂ ਨੂੰ ਗੱਲ ਸਮਝਾਉਣੀ ਹੈ, ਇਹਨਾਂ ਨੂੰ ਦੱਸਣੀ ਹੈ, ਇਹਨਾਂ ਵਾਂਗ ਹੀ ਜਨਮ ਲੈਣਾ ਪੈਣਾ ਹੈ, ਇਹਨਾਂ ਵਾਂਗ ਹੀ ਛੋਟੇ ਬੱਚੇ ਹੋ ਕੇ ਦੁੱਧ ਪੀਣਾ ਪੈਣਾ ਹੈ, ਮਾਂ ਦੀ ਗੋਦ ਵਿੱਚ ਬਹਿਣਾ ਪੈਣਾ ਹੈ, ਖੇਡਣਾ ਪੈਣਾ, ਵੱਡੇ ਹੋਣਾ ਪੈਣਾ, ਗ੍ਰਿਸਤੀ ਹੋਣਾ ਪੈਣਾ, ਇਹ ਇਹਨਾਂ ਨੂੰ ਵਿਖਾਉਣਾ ਹੈ ਵੀ ਇਵੇਂ ਰਹੀਦਾ ਹੁੰਦਾ ਸੰਸਾਰ ਵਿੱਚ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਖੇਡ ਖੇਡੀ ਹੈ ਤੇ ਫਿਰ ਗੁਰੂ ਪਦਵੀ ਤੇ ਬਹਿ ਕੇ ਆਪ ਜੀ ਨੂੰ ਪਤਾ ਸੀ ਕਿ ਉਸ ਏਕੈ ਅਵਤਾਰਾਂ ਨੇ ਅੰਤ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਧਾਰਨ ਕਰ ਲੈਣਾ, ਤੇ ਉਦੋਂ ਹੀ ਪਤਾ ਸੀ ਮਹਾਰਾਜ ਨੂੰ। ਇਹੀ ਕਾਰਨ ਸੀ ਕਿ ਪਾਤਸ਼ਾਹ ਨੇ ਆਪਣੇ ਨਾਂ ਦੇ ਨਾਲ ਮਹੱਲਾ ਪਹਿਲਾ ਲਾਇਆ। ਉੱਥੇ ਲਿਖਿਆ ਨਹੀਂ ਕਿ ਬਸ ਜੋ ਉਚਾਰ ਦਿੱਤੀ ਸੋ ਉਚਾਰ ਦਿੱਤੀ, ਮਹੱਲਾ ਪਹਿਲਾਂ ਲਾਇਆ ਹੀ ਤਾਂ ਸੀ ਕਿਉਂਕਿ ਗੁਰੂ ਨੂੰ ਪਤਾ ਅਜੇ ਮਹੱਲਾ ਦੂਜਾ ਵੀ ਆਉਣਾ। ਜੇ ਦੂਜੇ ਦੀ ਸੰਭਾਵਨਾ ਨਾ ਹੁੰਦੀ ਤੇ ਕੋਈ ਲੋੜ ਨਹੀਂ ਸੀ ਮਹੱਲਾ ਪਹਿਲਾਂ ਲਿਖਣ ਦੀ, ਸਿੱਧਾ ਲਿਖ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਕੀ, ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਨੂੰ ਪਤਾ ਹੈ ਅਜੇ ਮਹੱਲਾ ਦੂਜਾ ਵੀ ਆਉਣਾ, ਤੀਜਾ ਵੀ ਆਉਣਾ, ਚੌਥਾ ਵੀ, ਇਹ ਦਸਵੇਂ ਤੱਕ ਚੱਲਣਾ ਕੰਮ। ਇਸ ਕਰਕੇ ਪਹਿਲਾਂ ਹੀ ਗੁਰੂ ਨੂੰ ਪਤਾ ਹੈ ਕਿ 10 ਸਰੀਰ ਅੱਗੇ ਆਉਣੇ, ਹੋਰ ਬਾਕੀ ਆਉਣੇ ਨੇ 9 ਸਰੀਰ। ਇਸ ਕਰਕੇ ਪਾਤਸ਼ਾਹ ਨੇ ਹੋਰ ਇੱਕ ਕਾਰਜ ਕੀਤਾ ਕਿ ਉਸ ਵੇਲੇ ਇਹ ਵੀ ਵੇਖਿਆ ਵੀ ਇੱਕ ਸਮੇਂ ਇਹ ਸ਼ਬਦ ਨੇ ਹੀ ਪ੍ਰਗਟ ਹੋਣਾ, ਦੇਹਾਂ ਦੀ ਜਿਹੜੀ ਕਾਰਵਾਈ ਹੈ ਉਹ 239 ਸਾਲਾਂ ਦੇ ਵਿੱਚ ਪੂਰੀ ਹੋ ਜਾਣੀ ਹੈ। ਕਈ ਸਿੰਘ ਇੱਦਾਂ ਨਾਂ ਦੇ ਨਾਲ ਅਸੀਂ ਸਿਧਾਂਤ ਨੂੰ ਪ੍ਰਗਟ ਕਰਨ ਵਾਸਤੇ ਲਿਖਿਆ ਹੋਇਆ 239 ਵਾਲੇ, ਸਿੰਘ ਕਹਿ ਦਿੰਦੇ ਵੀ ਇਹ ਕੀ ਹੈ, ਉਹਨਾਂ ਨੂੰ ਲੱਗਦਾ ਵੀ ਕਿਵੇਂ ਜਿਵੇਂ ਕੋਈ ਸੰਤ ਆਪਣੇ ਨਾਲ 108 ਲਿਖਦੇ ਨੇ, ਕੋਈ 1008 ਲਿਖਦਾ ਤੇ ਇਹ ਕੋਈ ਨਵਾਂ ਕੰਮ ਚੱਲ ਪਿਆ। ਇਹ ਨਵਾਂ ਨਹੀਂ, ਅਸਲ ਵਿੱਚ ਸਿੱਖੀ ਹੈ ਹੀ ਇਹਦੇ ਉੱਤੇ ਖਲੋਤੀ ਹੈ, ਇਹ ਕੋਈ ਅਸੀਂ ਨਹੀਂ, ਤੁਸੀਂ ਸਾਰੇ ਹੀ 239 ਵਾਲੇ। ਯਾਨੀ ਕਿ ਉਸ ਸਿਧਾਂਤ ਨੂੰ ਅਸੀਂ ਪ੍ਰੇਮ ਕਰਨੇ ਹਾਂ ਜਿੱਥੇ 10 ਸਰੀਰਾਂ ਵਿੱਚ ਜੋਤ ਵਰਤੀ ਹੈ, ਉਸ ਸਮੇਂ ਦਾ ਜਿਹੜੀ ਗਿਣਤੀ ਹੈ ਉਹ 239 ਸਾਲ ਬਣਦੀ ਹੈ। ਸੰਨ 1469 ਤੋਂ ਲੈ ਕੇ 1708 ਤੱਕ ਇਹ 239 ਸਾਲ ਬਣਦੇ। ਸੋ ਉਦੋਂ ਹੀ ਪਤਾ ਲੱਗਾ ਗੁਰੂ ਸਾਹਿਬ ਨੂੰ ਕਿ ਇੱਕ ਗੁਰੂ ਦੇ ਨਾਲ ਕਰਨ ਵਾਲਾ ਕੋਈ ਕੰਮ ਆ ਉਹਦਾ ਸੇਵਕ ਵੀ ਚਾਹੀਦਾ ਜਿਹੜਾ ਸਿੱਖੀ ਨੂੰ ਅੱਗੇ ਦੱਸੇਗਾ, ਜਿਹਦੇ ਤੋਂ ਗੁਰੂ ਦੀ ਪਛਾਣ ਆਵੇਗੀ ਵੀ ਇਹ ਗੁਰੂ ਇਹਨਾਂ ਦਾ ਕਿਵੇਂ ਦਾ। ਭਗਤ ਜੀ ਕਹਿੰਦੇ ਨਾ ਪ੍ਰਭ ਤੇ ਜਨ ਜਾਂ ਨੀਜੈ, ਜਨ ਤੇ ਸਵਾਮੀ। ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਤਾ ਲੱਗੇਗਾ ਸਿੱਖਾਂ ਤੋਂ ਵੀ ਕਿਵੇਂ ਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਸਿੱਖਾਂ ਦੇ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਪ੍ਰਭ ਤੇ ਜਨ ਜਾਂ ਨੀਜੈ, ਜਨ ਤੇ ਸਵਾਮੀ। ਇਵੇਂ ਹੀ ਹੋਰ ਗੁਰੂ ਸਾਹਿਬ ਨੇ ਉਸੇ ਸਮੇਂ ਹੀ ਆਪਣੇ ਜਨ ਬਣਾਉਣੇ ਸ਼ੁਰੂ ਕਰ ਦਿੱਤੇ ਸਨ, ਆਪਣੇ ਸੇਵਕ ਬਣਾਉਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਦਾ ਕਾਰਜ ਕੀ ਹੋਵੇਗਾ। ਸੰਤ ਦਾ ਕਾਰਜ ਕੀ ਹੈ? ਸੰਤ ਦਾ ਇੱਕ ਕੰਮ ਹੁੰਦਾ, ਜੇ ਉਹ ਕੰਮ ਉਹਦੇ ਤੋਂ ਨਹੀਂ ਹੋ ਰਿਹਾ ਤੇ ਇਹਦੇ ਬਾਰੇ ਉਹਨੂੰ ਸੋਚਣਾ ਚਾਹੀਦਾ
ਇਹਦੇ ਬਾਰੇ ਉਹਨੂੰ ਅਰਦਾਸ ਕਰਨੀ ਚਾਹੀਦੀ ਹੈ, ਇਹਦੇ ਬਾਰੇ ਉਹਨੂੰ ਨੋਟ ਕਰਨਾ ਚਾਹੀਦਾ ਹੈ ਵੀ ਮੈਂ ਅਜੇ ਗੱਲ ਉਹ ਬਣੀ ਨਹੀਂ ਜੋ ਨਾ ਤਰਾ ਲਿਆ। ਸੰਤ ਦਾ ਇੱਕ ਕੰਮ ਹੁੰਦਾ, ਸੰਤ ਦਾ ਕੰਮ ਕੀ ਹੈ ਸੁਖਮਣੀ ਸਾਹਿਬ ਦੇ ਵਿੱਚ ਪੜ੍ਹ ਲਓ, ਜੋ ਜਾਣੈ ਤਿਸ ਸਦਾ ਸੁਖ ਹੋਏ। ਉਹ ਜਾਣਦਾ ਪਰਮੇਸ਼ਰ ਨੂੰ, ਉਹ ਜਾਣਦਾ ਯਾਨੀ ਕਿ ਪਰਮੇਸ਼ਰ ਨੂੰ ਇਕੱਲਾ ਸਮਝਦਾ ਨਹੀਂ, ਪਰਮੇਸ਼ਰ ਨੂੰ ਜਾਣਦਾ ਹੈ। ਇਹ ਪਿੱਛੇ ਕਥਾ ਹੋਈ ਹੈ ਮਨਟੀਕੇ ਦੀ, ਪੰਜ ਖੰਡਾਂ ਦੀ ਕਥਾ ਹੋਈ ਸੀ ਇੱਥੇ ਗੁਰਦੁਆਰਾ ਮਨਟੀਕਾ ਦੇ ਵਿੱਚ। ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਗਿਆਨ ਖੰਡ, ਗਿਆਨ ਦੇ ਅਰਥ ਸਮਝਦਾਰੀ ਨਹੀਂ ਹੈ, ਗਿਆਨ ਦੇ ਅਰਥ ਜਾਣਨਾ ਹੈ, ਸਮਝਦਾਰੀ ਹੋਰ ਚੀਜ਼ ਹੁੰਦੀ ਹੈ, ਜਾਣਨਾ ਹੋਰ ਚੀਜ਼ ਹੁੰਦਾ ਹੈ। ਜਾਣਨ ਦਾ ਮਤਲਬ ਵੀ ਜਿਵੇਂ ਇੱਕ ਬੰਦਾ ਠੰਡ ਬਾਰੇ ਜਾਣਦਾ ਹੈ, ਕਿਸੇ ਗਰਮ ਇਲਾਕੇ ਵਿੱਚ ਬੈਠਾ ਹੈ, ਉਹ ਠੰਡ ਬਾਰੇ ਪੜ੍ਹਦਾ ਹੈ, ਸਮਝਦਾ ਹੈ ਵੀ ਠੰਡ ਐਵੇਂ ਦੀ ਹੁੰਦੀ ਹੈ, ਬਰਫ਼ ਐਵੇਂ ਦੀ ਹੁੰਦੀ ਹੈ, ਅਜੇ ਉਹ ਸਿਰਫ ਪੜ੍ਹ ਰਿਹਾ ਅਤੇ ਸਿਰਫ ਸਮਝ ਰਿਹਾ ਹੈ, ਪਰ ਠੰਡ ਦਾ ਸਹੀ ਪਤਾ ਜਾਣਨਾ ਕਦੋਂ ਹੋਵੇਗਾ, ਜਦੋਂ ਉਹ ਬਰਫ਼ ਪਈ ਵਾਲੇ ਇਲਾਕੇ ਦੇ ਵਿੱਚ ਜਾ ਕੇ ਉਤਰ ਜਾਏਗਾ, ਉੱਥੇ ਉਹਨੂੰ ਪਤਾ ਲੱਗੇਗਾ, ਉੱਥੇ ਜਾਣੇਗਾ ਬਰਫ਼ ਕੀ ਹੁੰਦੀ ਹੈ, ਠੰਡ ਕੀ ਹੁੰਦੀ ਹੈ। ਇਹ ਅਸੀਂ ਭੁਲੇਖਾ ਪਾ ਦਿੱਤਾ ਲੋਕਾਂ ਨੂੰ ਕਿ ਜਿਹਨੇ ਸਮਝ ਲਿਆ ਉਹਨੇ ਜਾਣ ਲਿਆ। ਇਹ ਤਾਂ ਪੰਡਿਤ ਕਰ ਹੀ ਰਹੇ ਸੀ ਕਾਸ਼ੀ ਦੇ, ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਕਬੀਰ ਜੀ ਨਾਲ ਬੜਾ ਝਗੜਾ ਹੋਇਆ, ਉਹਨਾਂ ਨਾਲ ਇਹ ਝਗੜਾ ਸੀ। ਉਹ ਕਹਿੰਦੇ ਸਨ ਅਸੀਂ ਪੜ੍ਹ ਲਿਆ ਅਤੇ ਅਸੀਂ ਸਮਝ ਲਿਆ ਅਤੇ ਅਸੀਂ ਜਾਣ ਲਿਆ। ਕਬੀਰ ਜੀ ਕਹਿੰਦੇ ਸਨ ਨਹੀਂ, ਤੁਸੀਂ ਇਕੱਲਾ ਸਮਝਿਆ ਅਤੇ ਤੁਸੀਂ ਇਕੱਲਾ ਪੜ੍ਹਿਆ, ਤੁਸੀਂ ਜਾਣਿਆ ਨਹੀਂ ਹੈ, ਜਾਣਨ ਵਾਲਾ ਬਾਕੀ ਰਹਿੰਦਾ ਅਜੇ ਕੰਮ। ਤੁਸੀਂ ਅਟੈਚਮੈਂਟ ਵਿੱਚ ਨਹੀਂ ਹੋ ਜੋ ਤੁਸੀਂ ਪੜ੍ਹ ਰਹੇ ਹੋ, ਉਹਦੇ ਨਾਲ ਪਰਮੇਸ਼ੁਰ ਦੇ ਨਾਲ ਜੁੜੇ ਹੋਏ ਨਹੀਂ ਹੋ, ਤੁਸੀਂ ਪਰਮੇਸ਼ੁਰ ਦੀਆਂ ਸਿਰਫ ਗੱਲਾਂ ਕਰ ਰਹੇ ਹੋ। ਅਤੇ ਹੁਣ ਸਾਨੂੰ ਵੀ ਭੁਲੇਖਾ ਪੈ ਗਿਆ, ਫਲਾਣਾ ਜੀ ਬੜਾ ਗਿਆਨੀ ਹੈ, ਉਹਦਾ ਧੜਾ ਧੜ ਪ੍ਰਮਾਣ ਦੇਣ ਲਗਾ ਜਾਂਦਾ, ਉਹਦਾ ਧੜਾ ਧੜ ਸਾਖੀਆਂ ਸੁਣਾਈ ਲਗਾ ਜਾਂਦਾ। ਇਹ ਨਹੀਂ ਵੀ ਇਹ ਕੋਈ ਮਾੜੀ ਗੱਲ ਹੈ, ਇਹ ਚੰਗੀ ਗੱਲ ਹੈ, ਪਰ ਇਹ ਹੁਣ AI ਵੀ ਕਰ ਦੇਗਾ। ਜਿਹਨਾਂ ਨੂੰ ਪਤਾ ਜੇ ਪ੍ਰਮਾਣ ਇੱਕੋ ਜਿਹਾ ਲਾ ਕੇ ਗਿਆਨ ਦੇਣਾ ਹੈ ਤੇ ਹੁਣ ਤਾਂ ਕਥਾਵਾਚਕ ਦੀ ਲੋੜ ਹੀ ਨਹੀਂ ਰਹਿਣੀ, ਇਹ ਤਾਂ ਖਤਰਾ ਪੈਦਾ ਹੋ ਗਿਆ ਆਉਣ ਵਾਲੇ ਲੋਕਾਂ ਨੂੰ। ਮੈਨੂੰ ਇੱਥੇ ਇੱਕ ਦੋ ਬੱਚੇ ਇੱਥੇ ਮੈਡੀਕਲ ਕਰ ਰਹੇ ਨੇ ਤੇ ਉਹ ਜਦੋਂ ਪਿਆਰ ਕਰਦੇ ਨੇ ਕਥਾ ਸੁਣਦੇ ਤੇ ਉੱਥੇ ਗਏ, ਜਦੋਂ ਪ੍ਰਸ਼ਾਦਾ ਛਕਿਆ ਤਾਂ ਗੱਲਬਾਤ ਫਿਰ ਕਰਦੇ ਆਪਣੇ ਮਨ ਦੀ ਜਿਹੜੀ ਹੁੰਦੀ ਹੈ, ਤੇ ਉਹ ਕਹਿੰਦੇ ਵੀ ਸਾਨੂੰ ਇੱਕ ਚਿੰਤਾ ਲੱਗ ਗਈ ਵੀ ਅਸੀਂ ਇੰਨੇ ਸਾਲ ਲਾ ਕੇ ਡਾਕਟਰੀ ਸਿੱਖੀ ਹੈ, ਮੈਡੀਕਲ ਸਿੱਖਿਆ, ਤੇ ਡਾਕਟਰ ਤੇ ਸਾਰੇ AI ਦੇ ਆ ਜਾਣੇ ਨੇ ਬੰਦੇ, ਤੇ ਸਾਡਾ ਕੀ ਬਣੇਗਾ। ਤੇ ਮੈਂ ਸੋਚਿਆ ਵੀ ਇਹ ਖਤਰਾ ਜੇ ਤੁਹਾਨੂੰ ਹੈ ਤੇ ਖਤਰਾ ਸਾਨੂੰ ਵੀ ਪੈਦਾ ਹੋ ਗਿਆ, ਕੀ ਪਤਾ ਹੁਣ ਪ੍ਰਧਾਨ ਜੀ AI ਦਾ ਕਥਾ ਭਾਜੀ ਬਣਾ ਲੈਣ, ਸਾਨੂੰ ਤਾਂ ਪੁੱਛਦੇ ਨਹੀਂ ਫਿਰ ਪਰ। ਜੇ ਹੁਣ ਪੰਜ ਚਾਰ AI ਦੇ ਕਥਾਵਾਚਕ ਤੁਸੀਂ ਇੱਕ ਗੁਰਦੁਆਰੇ ਵਿੱਚ ਖੜੇ, ਕਮਰੇ ਵਿੱਚ ਖੜੇ ਕਰ ਦਿਓ ਬੰਦ ਕਰਕੇ, ਜਿਵੇਂ ਮਸ਼ੀਨ ਖੜੀ ਹੈ, ਤੇ ਉਹ ਚੱਲ ਵੀ ਹੋਰ ਕਿਤੋਂ ਜਾਂਦੇ ਨੇ, ਗੁਰਦੁਆਰੇ ਆਉਣ ਦੀ ਵੀ ਲੋੜ ਨਹੀਂ ਹੈ। ਉਹ ਪ੍ਰਧਾਨ ਦੀ ਕੋਲ ਰਿਮੋਟ ਹੋਣਾ, ਉੱਥੋਂ ਦੱਬ ਦੇਣਾ ਉਹਨਾਂ ਨੇ ਵੀ ਇਸ ਨੰਬਰ ਦਾ ਜਿਹੜਾ ਬੰਦਾ ਜਾ ਕੇ ਕਥਾ ਕਰੇ, ਉਹਨੇ ਕਥਾ ਕਰ ਦੇਣੀ ਆ, ਔਰ ਕਰੇਗਾ ਵੀ ਬਕਾਇਦਾ ਠੀਕ ਠੀਕ ਅੱਖਰ ਇੱਕ ਇੱਕ। ਉਵੇਂ ਦੀ ਕਥਾ ਕਿਸੇ ਬੰਦੇ ਤੋਂ ਨਹੀਂ ਹੋਏਗੀ ਜਿਵੇਂ ਦੀ ਉਹ ਕਰੇਗਾ, ਪੂਰੇ ਪ੍ਰਮਾਣ ਦੇ ਕੇ ਸਾਖੀਆਂ ਕੱਢ ਕੱਢ ਕੇ। ਤੁਸੀਂ ਭੱਜੋਗੇ, ਉਹ ਥੱਕੇਗਾ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ ਵੀ ਖਤਰਾ ਤੁਹਾਨੂੰ ਇਕੱਲਾ ਤੁਹਾਨੂੰ ਨਹੀਂ ਹੋਇਆ ਵੀ ਜੋਬ ਨਹੀਂ ਮਿਲਣੀ, ਖਤਰਾ ਸਾਨੂੰ ਵੀ ਪੈਦਾ ਹੋ ਗਿਆ, ਇਹਦਾ ਖਤਰਾ ਹੈ, ਪਰ ਉਹਨਾਂ ਵਿੱਚ ਰੂਹ ਨਹੀਂ ਹੋਵੇਗੀ, ਇਹਦੇ ਨਾਲ ਕਦੀ ਵੀ ਸੰਤੁਸ਼ਟੀ ਨਹੀਂ ਹੁੰਦੀ ਕਿ ਤੁਸੀਂ ਕਿੰਨਾ ਗਿਆਨ ਪੜ੍ਹਦੇ ਹੋ ਤੇ ਕਿੰਨਾ ਸੁਣਦੇ ਹੋ। ਇਸ ਭਰਮ ਵਿੱਚੋਂ ਨਿਕਲ ਜਾਣਾ ਚਾਹੀਦਾ। ਇਸ ਪੰਡ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਵੀ ਪੜ੍ਹਾਈ ਸਿੱਖੀ ਨਹੀਂ ਹੁੰਦੀ, ਸਿੱਖੀ ਜੇ ਪੜ੍ਹਾਈ ਜਿਹੜੀ ਸਿੱਖੀ ਦਾ ਅਗਲਾ ਇੱਕ ਅੰਗ ਹੁੰਦਾ ਹੈ, ਪੜ੍ਹਨਾ ਚੰਗਾ, ਪੜ੍ਹਾਈ ਚੰਗੀ ਹੈ, ਪਰ ਕਿਸੇ ਬੰਦੇ ਨੂੰ ਇੰਨਾ ਚੰਗਾ ਕੀਰਤਨ ਆਉਂਦਾ ਅਤੇ ਇੰਨੀ ਚੰਗੀ ਕਥਾ ਆਉਂਦੀ ਹੈ, ਇਹਦਾ ਮਤਲਬ ਉਹ ਸੰਤ ਨਹੀਂ ਹੈ, ਉਹਦੀ ਮਿਹਨਤ ਹੈ ਦਿਮਾਗ ਦੀ, ਉਹ ਸੁਣਾ ਰਿਹਾ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਸੰਤ ਹੋਣਾ ਇਹਦੇ ਤੋਂ ਅੱਗੇ ਦੀ ਗੱਲ ਹੈ, ਜਦੋਂ ਉਹ ਜਾਣੇਗਾ, ਅਜੇ ਉਹਨੇ ਸਮਝਿਆ ਸਿਰਫ, ਜਿੰਨਾ ਚਿਰ ਜਾਣਦਾ ਨਹੀਂ ਉਨਾ ਚਿਰ ਮਨ ਨੇ ਸੰਤੁਸ਼ਟ ਨਹੀਂ ਹੋਣਾ। ਕਬੀਰ ਜੀ ਕਹਿੰਦੇ ਕਹੋ ਕਬੀਰ ਅਬ ਜਾਣਿਆ
जब जानिया तो मन मानिया, मन ने तो संतुष्ट होना है। जे नाल जानन दा मतलब हुंदा है भी परमात्मा दे नाल सुरती खह रही है, टच कर रही है, उनू महसूस कर रही है कि वह सारे थावां ते है, वह मेरे कोल है। जिवें एक दिन एक शब्द सी ना जिदे विच एक गल आई सी भी साजनड़ा मेरा साजनड़ा, निकट खलोएड़ा मेरा साजनड़ा। उहदे विच गुरु साहब कहिंदे जानीएड़ा हर जानीएड़ा, जिहड़ी आपां विचार कर रहे भी जाणिया है उसनू, जानीएड़ा हर जानीएड़ा, नैण अलोएड़ा हर जानीएड़ा। अखां दे विच समाया होया उहनू वेख्या, नैण अलोया घट घट सोया, अत अमृत प्रै गोड़ा अखां दे विच है। ते गुरु साहब साडी हालत दसदे ने, कहिंदे नाल होवंदा लह ना सकंदा, सवाओ ना जाणै मूड़ा। इहनू पता नहीं मूर्ख नूं भी उहदे नाल जुड़ीदा किवें हुंदा। नाल होवंदा लह ना सकंदा, सवाओ ना जाणै मूड़ा, फिर किवें कारण की है जिहड़ा नाल है उह दिसदा क्यों नहीं। उहदा कारण दसदे ने, माया मद माता होछी बाता, मिलन ना जाई भरम धड़ा। भरम करके नहीं मिल रहा, अग्ञान करके नहीं मिल रहा। भरम का धड़ा वड्डा हो गया, संसार का धड़ा वड्डा हो गया। ते पातशाह कहिंदे कहो नानक गुरबिण नहीं सूझै, हर साजन सब कह निकट खड़ा। ਉਹ ਤੇ ਖਲੋਤਾ ਤੇ ਹੈ ਪਰ ਸਾਨੂੰ ਐਵੇਂ ਦਾ ਰੱਬ ਚਾਹੀਦਾ ਨਹੀਂ ਜਿਹੜਾ ਨਾਲ ਰਵੇ। ਸਾਨੂੰ ਸੱਚ ਜਾਣੋ, ਧਰਮ ਨੂੰ ਬਹੁਤ ਘੱਟ ਬੰਦੇ ਆਪਣੇ ਜੀਵਨ ਦੇ ਵਿੱਚ ਥਾਂ ਦਿੰਦੇ ਨੇ, ਉਹਨੂੰ ਅਸੀਂ ਨਾਲ ਚਾਹੁੰਦੇ ਹੀ ਨਹੀਂ। ਜੇ ਉਹ ਨਾਲ ਤੁਰ ਪਿਆ ਤੇ ਉਹ ਗੱਡੀ ਵਿੱਚ ਵੀ ਜਾਏਗਾ, ਉੱਥੇ ਸਾਰੇ ਘਰ ਵਿੱਚ ਬੈਡਰੂਮ ਵਿੱਚ ਜਾਏਗਾ, ਨਾਲ ਰਹੇਗਾ ਤਾਂ ਬੜਾ ਔਖਾ। ਉਹਨੇ ਤਾਂ ਸਾਰਾ ਨੋਟ ਕਰਨਾ, ਫਿਰ ਕਿਸੇ ਨਾਲ ਰਹਿਣਾ ਸੌਖਾ ਵੀ ਫਿਰ ਰੱਬ ਦੇ ਨਾਲ। ਪਰ ਇਹ ਕਾਰਜ ਇੱਦਾਂ ਹੁੰਦਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਜਾਣਨਾ ਹੋਰ ਹੈ ਤੇ ਸੰਤ ਕੌਣ ਹੈ। ਗੁਰੂ ਸਾਹਿਬ ਨੇ ਸੰਤ ਬਣਾਏ ਜਿਨ੍ਹਾਂ ਨੂੰ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੈ। ਜਣਾ ਦਿੰਦੇ ਨੇ ਸੱਚੇ ਪਾਤਸ਼ਾਹ ਅੰਦਰੋਂ, ਵਿਖਾ ਦਿੰਦੇ ਨੇ ਅੰਦਰੋਂ, ਜਣਾ ਦਿੰਦੇ ਨੇ ਵੀ ਆਹ ਹੈ, ਇਹਨੂੰ ਰੱਬ ਕਹਿੰਦੇ ਨੇ। ਇੱਕ ਵਾਰੀ ਸਿੱਖ ਦੇ ਅੰਦਰ ਗੁਰੂ ਆਪਣੇ ਸ਼ਬਦ ਦਾ ਦੀ ਰੂਹ ਵਸਾ ਕੇ ਉਹਨੂੰ ਇੱਦਾਂ ਜਿਵੇਂ ਸਾਧ ਸੰਗਤ ਦੀ ਘੜੀ ਚੱਲਦੀ ਇੱਦਾਂ ਚਲਾ ਕੇ ਵਿਖਾ ਦਿੰਦੇ ਵੀ ਇਹਨੂੰ ਨਾਮ ਕਹਿੰਦੇ, ਫਿਰ ਹੁਣ ਤੂੰ ਜਪ ਕੇ ਲੱਭ ਉਹਨੂੰ ਪਰਤ ਕੇ, ਇੱਕ ਵਾਰੀ ਵਿਖਾ ਦਿੰਦੇ। ਇਸ ਕਰਕੇ ਮਹਾਰਾਜ

ਇਹ ਭਾਈ ਭਗੀਰਥ ਦੇ ਅੰਦਰ ਜਨਾਇਆ ਤੇ ਉਹ ਸੰਤ ਬਣ ਗਿਆ। ਮੈਂ ਸੰਤ ਦੇ ਕੰਮ ਬਾਰੇ ਦੱਸਦਾ ਦੱਸਦਾ ਅੱਗੇ ਨਿਕਲ ਗਿਆ ਤੇ ਹੁਣ ਮੈਨੂੰ ਘੜੀ ਦਾ ਵੀ ਦਿਸ ਰਿਹਾ ਵੀ ਅਜੇ ਕੰਮ ਤਾਂ ਸ਼ੁਰੂ ਵੀ ਨਹੀਂ ਹੋਇਆ ਤੇ ਇਹ ਤਾਂ ਅੱਧੋ ਅੱਗੇ ਲੰਘ ਗਈ। ਤੇ ਮੈਨੂੰ ਤੁਹਾਡਾ ਵੀ ਖਿਆਲ ਰਹਿੰਦਾ ਵੀ ਤੁਸੀਂ 5-7 ਘੰਟੇ ਕਿਤੇ ਲਾ ਕੇ ਆਏ ਹੋ ਤੇ ਜਾ ਕੇ ਤੁਸੀਂ ਅਗਲੇ ਦਿਨ ਫਿਰ ਵੀ ਲਾਉਣੇ ਨੇ। ਕਈਆਂ ਗੱਲਾਂ ਦੇ ਸਰਾਫ ਵੱਲ ਧਿਆਨ ਰਹਿੰਦਾ। ਇਸ ਕਰਕੇ ਸੰਤ ਦਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤਾ। ਸੰਤ ਪ੍ਰਣਾਲੀ ਦੇ ਮੁਖੀ ਨੇ ਬਾਬਾ ਭਗੀਰਥ ਸਾਹਿਬ ਜੀ ਬਣਾ ਦਿੱਤਾ ਤੇ ਟੈਸਟ ਕੀਤਾ। ਫਿਰ ਕਹਿੰਦੇ ਜਾ ਭਗੀਰਥ ਤੈਨੂੰ ਸੰਤ ਬਣਾ ਦਿੱਤਾ, ਜਾ ਟੈਸਟ ਕਰਕੇ ਆ ਵੀ ਮੇਰੇ ਬਣਾਏ ਹੋਏ ਸੰਤ ਕੰਮ ਕਰਨਗੇ ਕਿ ਨਹੀਂ ਕਰਦੇ। ਜਿਵੇਂ ਕੋਈ ਬਣਾਉਂਦਾ ਫਿਰ ਉਹਨੂੰ ਕੋਈ ਹਥਿਆਰ ਬਣਾਉਂਦਾ ਫਿਰ ਚਲਾ ਕੇ ਬਹਿੰਦੇ ਨੇ ਵੀ ਚੱਲਦਾ ਕਿ ਨਹੀਂ। ਕਹਿੰਦਾ ਮਹਾਰਾਜ ਉਹ ਕਿਵੇਂ? ਕਹਿੰਦੇ ਜਾ ਲਾਹੌਰ ਤੋਂ ਆਹ ਚੀਜ਼ਾਂ ਖਰੀਦ ਕੇ ਲਿਆ ਵੱਡੇ ਬਾਜ਼ਾਰ ਵਿੱਚੋਂ ਆਹ ਚੀਜ਼ਾਂ। ਕਹਿੰਦੇ ਸਤ ਬਚਨ ਚਲੇ ਗਏ। ਉਹ ਇਤਿਹਾਸਕਾਰਾਂ ਨੇ ਅੱਡ ਅੱਡ ਚੀਜ਼ਾਂ ਲਿਖੀਆਂ ਨੇ। ਕਿਸੇ ਨੇ ਕਿਹਾ ਵੀ ਭਾਈ ਮਰਦਾਨੇ ਦੀ ਲੜਕੀ ਦਾ ਦਾਜ ਸੀ, ਕਿਸੇ ਨੇ ਕੁਝ ਲਿਖਿਆ, ਚਲੋ ਜੋ ਵੀ ਹੈ ਸੀ ਮਤਲਬ ਸਮਾਨ ਲੈਣ ਭੇਜਿਆ। ਭਾਈ ਭਗੀਰਥ ਜੀ ਗਏ ਉੱਥੇ, ਉਹ ਸਮਾਨ ਦਾ ਪਤਾ ਕੀਤਾ ਤੇ ਇੱਕ ਵੱਡਾ ਵਪਾਰੀ ਸੀ ਬਹੁਤ, ਜਿਹਦੇ ਜਹਾਜ਼ ਚੱਲਦੇ ਸੀ ਲੰਕਾ ਤੱਕ, ਭਾਈ ਮਨ ਸੁਖ ਵਪਾਰੀ, ਉਹਦੇ ਕੋਲ ਸੀ ਉਹ ਸਮਾਨ। ਤੇ ਉਹ ਕਹਿੰਦਾ ਵੀ ਅੱਜ ਨਹੀਂ ਬਣਦਾ ਤੇ ਤੂੰ ਵਾਪਸ ਨਹੀਂ ਜਾ ਸਕਦਾ। ਹੋ ਸਕਦਾ ਘੋੜੇ ਤੇ ਗਏ ਹੋਣ ਕਿਉਂਕਿ ਸੁਲਤਾਨਪੁਰ ਤੋਂ ਲਾਹੌਰ ਕਾਫੀ ਪੈਂਦਾ, ਤੁਰ ਕੇ ਤਾਂ ਨਹੀਂ ਜਾ ਸਕਦੇ, ਇੱਕ ਦਿਨ ਵਿੱਚ ਰਹਿਣਾ ਪੈ ਗਿਆ ਉੱਥੇ, ਮੁੱਕਦੀ ਗੱਲ ਇਹ ਹੈ। ਹੁਣ ਜਦੋਂ ਰਾਤ ਰਹੇ ਤੇ ਗੁਰੂ ਨਾਨਕ ਨੇ ਆਪਣੇ ਸੰਤ ਨੂੰ ਟੈਸਟ ਕੀਤਾ ਵੀ ਚੱਲਦਾ ਹੈ ਕਿ ਨਹੀਂ ਚੱਲਦਾ। ਰਾਤ ਰਹੇ ਤੇ ਰੋਟੀ ਖਾਣ ਤੋਂ ਪਹਿਲਾਂ ਮਨਸੁਖ ਨੇ ਕਿਹਾ ਵੀ ਭਗੀਰਥ ਪ੍ਰਸ਼ਾਦਾ ਛਕਾਈਏ। ਤੇ ਉਹ ਕਹਿੰਦੇ ਠਹਿਰ ਜਾ ਥੋੜ੍ਹਾ ਜਿਹਾ, ਮੈਨੂੰ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਵੀ ਸ਼ਾਮ ਨੂੰ ਨਿਤਨੇਮ ਕਰਨਾ ਜਾਂ ਸਿਮਰਨ ਕਰਨਾ, ਕੁਝ ਵੀ ਹੈ, ਚੌਂਕੜਾ ਲਾਉਣਾ। ਉਹਨੇ ਲਾਇਆ। ਇਹ ਜਿਹੜਾ ਭਗੀਰਥ ਜਿਹੜਾ ਮਨਸੁਖ ਹੈ ਇਹ ਵੀ ਖੋਜੀ ਸੀ ਰੱਬ ਦਾ, ਅਮੀਰ ਬੰਦਾ ਸੀ ਪਰ ਖੋਜੀ ਸੀ। ਇਹ ਕੌਣ ਖਲੋ ਕੇ ਵੇਖਦਾ? ਉਹਨਾਂ ਨੇ ਸਿਮਰਨ ਕੀਤਾ, ਜੋ ਵੀ ਗੁਰੂ ਨੇ ਸ਼ਬਦ ਕਿਹਾ ਸੀ ਉਹ ਜਪਿਆ ਤੇ ਮਨਸੁਖ ਨੂੰ ਇੰਜ ਲੱਗਾ ਕਿ ਜੋ ਕੁਝ ਇਹਦੇ ਕੋਲ ਹੈ ਉਹ ਮੇਰੇ ਕੋਲ ਨਹੀਂ। ਇਹ ਸੰਤ ਦੀ ਨਿਸ਼ਾਨੀ ਹੈ। ਸੰਤ ਦੀ ਨਿਸ਼ਾਨੀ ਹੈ ਜਿਹੜਾ ਸਾਨੂੰ ਆਪਣੀ ਕੰਗਾਲੀ ਦੇ ਦਰਸ਼ਨ ਕਰਾਦਾ, ਉਹਨੂੰ ਸੰਤ ਕਹਿੰਦੇ। ਜਿਹੜਾ ਸਾਨੂੰ ਆਪਣੀ ਗਰੀਬੀ ਕੰਗਾਲੀ ਆਪਣੇ ਭਰਮ ਦੇ ਦਰਸ਼ਨ ਕਰਾਦਾ। ਮਨਸੁਖ ਨੂੰ ਲੱਗਾ ਵੀ ਇਹਦੇ ਕੋਲ ਕੋਈ ਐਸੀ ਚੀਜ਼ ਹੈ ਜੋ ਮੇਰੇ ਕੋਲ ਨਹੀਂ ਹੈ, ਭਾਵੇਂ ਮੈਂ ਕਰੋੜਾਂ ਪਤੀ ਹਾਂ। ਚਲੋ ਰਾਤ ਲੰਘੀ, ਸਵੇਰੇ ਫਿਰ ਉਹੀ ਹੋਇਆ, ਸਵੇਰੇ ਫਿਰ ਚੌਂਕੜਾ ਲਾਇਆ ਭਾਈ ਮਨਸੁਖ ਨੇ, ਸਿਮਰਨ ਕੀਤਾ। ਉਹ ਸਿਮਰਨ ਦੇ ਵਿੱਚੋਂ ਜਿਹੜਾ ਆਨੰਦ ਆਲੇ ਦੁਆਲੇ ਖਿਲਰ ਰਿਹਾ ਸੀ, ਇਹ ਸੰਤ ਦੀ ਨਿਸ਼ਾਨੀ ਹੁੰਦੀ ਹੈ। ਸੰਤ ਉਹਨੂੰ ਕਹਿੰਦੇ ਨੇ ਜਿਹੜਾ ਜਿੱਥੋਂ ਦੀ ਲੰਘੇ ਉਹਦੇ ਆਲੇ ਦੁਆਲੇ ਨਾਮ ਦਾ ਪ੍ਰਭਾਵ ਖਿਲਰਦਾ ਜਾਏ। ਇਹ ਬਾਣੀ ਦਾ ਸ਼ਬਦ ਹੈ, ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ, ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵਲਾਓ। ਇੱਕ ਬੋਲੀ ਵਿੱਚ ਸੰਗ੍ਰਹਿ ਨੂੰ ਇਕੱਠਾ ਕਰਨਾ ਕਹਿੰਦੇ ਨੇ, ਇੱਕ ਬੋਲੀ ਵਿੱਚ ਸੰਗ੍ਰਹਿ ਨੂੰ ਧਾਰਨ ਕਰਨਾ ਵੀ ਕਹਿੰਦੇ ਨੇ। ਇੱਥੇ ਅਰਥ ਕਰਾਂਗੇ ਨਾਮ ਸੁਣੇ ਨਾਮ ਸੰਗ੍ਰਹਿ, ਜਿੱਥੋਂ ਸਾਧੂ ਲੰਘਦਾ ਉੱਥੇ ਸੰਗ੍ਰਹਿ ਦਾ ਸੰਗ੍ਰਹਿ ਕਰਨਾ, ਇਕੱਠਾ ਕਰਨਾ। ਜਿਵੇਂ ਕੋਈ ਕੀਮਤੀ ਚੀਜ਼ ਖਿਲਰ ਜਾਏ ਤੇ ਮਾਂਜਾ ਲੈ ਕੇ ਉਹਨੂੰ ਇਕੱਠਾ ਕਰੀਏ, ਸੰਤ ਉਹ ਹੁੰਦਾ ਜਿੱਥੇ ਬੈਠ ਜਾਏ ਸਾਧ ਸੰਗਤ ਦੀ, ਉੱਥੇ ਨਾਮ ਦੀ ਵਰਖਾ ਹੋ ਜਾਏ। ਬਾਣੀ ਉਚਰੈ ਸਾਧ ਜਨ ਅਵੇਂ ਚੱਲੈ ਝਰਨੇ, ਇਹ ਸਾਧ ਦੀ ਨਿਸ਼ਾਨੀ ਹੈ, ਸਾਧੂ ਦੀ ਨਿਸ਼ਾਨੀ ਹੈ। ਸੋ ਇਹ ਜਦੋਂ ਸਿਮਰਨ ਕੀਤਾ ਭਾਈ ਮਨਸੁਖ ਜੀ ਨੇ, ਤਾਂ ਉਸ ਥਾਂ ਤੇ ਕੁਦਰਤੀ ਮੇਰੇ ਅੱਗੇ ਆ ਸ਼ਬਦ ਵੀ ਲੱਗਾ ਹੋਇਆ, ਉੱਥੇ ਅੰਮ੍ਰਿਤ ਵੰਡੀਐ ਸੁਖੀਆਂ ਹਰ ਕਰਨੇ। ਸਾਧੂ ਦਾ ਮਤਲਬ ਹੈ ਅੰਮ੍ਰਿਤ ਵੰਡਿਆ ਜਾ ਰਿਹਾ ਲਗਾਤਾਰ ਉਹਦੇ ਕੋਲ। ਤਾਂ ਹੀ ਕਿਹਾ ਨਾ ਸਿੱਖਾਂ ਨੇ ਅਰਦਾਸ ਬਣਾਈ ਹੈ ਵੀ ਜਿੰਨਾ ਮਿਲਿਆ ਤੇਰਾ
ਨਾਮ ਚੇਤਾ ਆਵੇ, ਨਾਮ ਚੇਤਾ ਆਉਂਦਾ ਉਹਦੇ, ਇਵੇਂ ਉਹਦੀ ਨਿਸ਼ਾਨੀ ਹੁੰਦੀ ਹੈ। ਸਾਧਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਬਹੁਤ ਨਿਹਾਲ। ਉਹ ਜਦੋਂ ਪ੍ਰਭਾਵ ਪਿਆ ਤੇ ਜਿਹੜਾ ਭਾਈ ਭਗੀਰਥ ਸੀ ਨਾ, ਸਾਧ ਸੰਗਤ ਜੀ ਉਹਦੇ ਕੋਲ ਮਨ ਸੁੱਖ ਵੀ ਚੌਂਕੜਾ ਲਾ ਕੇ ਬਹਿ ਗਿਆ, ਪਰ ਉਹਨੂੰ ਪਤਾ ਨਹੀਂ ਵੀ ਹੈ ਕੀ ਚੀਜ਼ ਹੈ। ਨਾਮ ਉਹ ਚੀਜ਼ ਹੁੰਦੀ ਹੈ ਜਿਹਦਾ ਜਿਹਨੂੰ ਬੁੱਧੀ ਪਰਿਭਾਸ਼ਾ ਨਾ ਦੇ ਸਕੇ। ਕਈ ਕਹਿੰਦੇ ਨਾਮ ਕੀ ਹੁੰਦਾ, ਨਾਮ ਦੇ ਪਹਿਲੇ ਕਈ ਰੂਪ ਨੇ। ਨਾਮ ਦਾ ਐਂਡ ਵਾਲਾ ਸਰੂਪ ਇਹ ਹੈ ਕਿ ਜਿਹਨੂੰ ਤੁਸੀਂ ਕੋਈ ਪਰਿਭਾਸ਼ਾ ਵਿੱਚ ਨਾ ਦੱਸ ਸਕੋ ਵੀ ਆਹ ਨਾਮ ਹੈ, ਉਹਨੂੰ ਨਾਮ ਕਹਿੰਦੇ। ਉਹਦੇ ਤੋਂ ਪਹਿਲਾਂ ਨਾਮ ਨਹੀਂ ਹੈ, ਉਹ ਨਾਮ ਦੀ ਸਾਧਨਾ ਹੋ ਸਕਦੀ ਹੈ ਵੀ ਇੱਥੇ ਅੰਜ ਵਾਹਿਗੁਰੂ ਕਹੋ, ਇੱਥੇ ਅੰਜ ਕਰੋ, ਉਹ ਨਾਮ ਦੀ ਸਾਧਨਾ ਹੈ, ਉਹ ਰਾਹ ਦਾ ਕੰਮ ਹੈ। ਜਦੋਂ ਨਾਮ ਦਾ ਸਰੂਪ ਐਂਡ ਵਾਲਾ ਪ੍ਰਗਟ ਹੋਏਗਾ, ਉਹਦੀ ਨਿਸ਼ਾਨੀ ਇੱਕੋ ਹੈ ਵੀ ਤੁਸੀਂ ਉਹਨੂੰ ਬਾਹਰ ਦੱਸ ਨਹੀਂ ਸਕੋਗੇ ਵੀ ਉਹ ਕੀ ਹੁੰਦਾ ਹੈ, ਸਿਰਫ ਉਹ ਚੁੱਪ ਕਰਕੇ ਦੱਸਿਆ ਜਾਏਗਾ। ਇਹ ਹੁਣ ਚੀਜ਼ ਅਸੀਂ ਕਿਵੇਂ ਪੇਸ਼ ਕਰ ਰਹੇ ਹਾਂ ਸੰਗਤ ਦੇ ਸਾਹਮਣੇ, ਉਹਨੂੰ ਕੀ ਦੱਸ ਰਹੇ ਹਾਂ। ਜਿਹੜਾ ਪੱਗ ਬੰਨਦਾ ਉਹ ਕਹਿੰਦਾ ਇੱਦਾਂ ਪੱਗ ਬੰਨੋ, ਇਹਨੂੰ ਇਨਾਮ ਕਹਿੰਦੇ ਨੇ। ਕੋਈ ਕਹਿੰਦਾ ਇੱਦਾਂ ਰੋਟੀ ਖਾਓ, ਇਹਨੂੰ ਇਨਾਮ ਕਹਿੰਦੇ ਨੇ। ਕੋਈ ਕਹਿੰਦਾ ਆਪਣੀ ਡਿਊਟੀ ਕਰੋ, ਉਹਨੂੰ ਇਨਾਮ ਕਹਿੰਦੇ। ਇਹ ਤਾਂ ਅਸੀਂ ਆਪਣੀਆਂ ਖੇਡਾਂ ਖੇਡ ਰਹੇ ਹਾਂ। ਨਾਮ ਉਹ ਚੀਜ਼ ਹੈ ਜਿਹਦੀ ਵਿਆਖਿਆ ਨਾ ਹੋ ਸਕੇ, ਜਿਹਨੂੰ ਕਥਿਆ ਨਾ ਜਾ ਸਕੇ, ਕਿਹਾ ਨਾ ਜਾ ਸਕੇ। ਇਹਦੇ ਵਿੱਚ ਹੀ ਆਉਂਦਾ ਨਾ ਸ਼ਬਦ ਦੇ ਕਿ ਅਕਥ ਕਥਾ ਤਿੰਨ ਜਾਨੀ, ਵਾਰ ਵਾਰ ਜਾਨੀ ਸ਼ਬਦ ਗੁਰੂ ਸਾਹਿਬ ਵਰਤ ਰਹੇ ਨੇ, ਜਾਣਿਆ ਸ਼ਬਦ ਵਰਤ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਮਝਣਾ ਕਾਫੀ ਨਹੀਂ ਹੈ ਮਨੁੱਖ ਵਾਸਤੇ, ਜਾਣਨਾ ਬੜਾ ਜ਼ਰੂਰੀ ਹੈ, ਮਹਿਸੂਸ ਕਰਨਾ, ਫੀਲ ਕਰਨਾ ਬੜਾ ਜ਼ਰੂਰੀ ਹੈ। ਇਸ ਕਰਕੇ ਸਾਧ ਸੰਗਤ ਜੀ ਜਦੋਂ ਸਮਾਪਤੀ ਹੋਈ ਤੇ ਮਨ ਸੁੱਖ ਕਹਿੰਦਾ ਵੀ ਭਗੀਰਥ ਇਹ ਕੀ ਹੈ ਤੇਰੇ ਕੋਲ, ਤੇ ਭਗੀਰਥ ਕਹਿੰਦਾ ਜੇ ਮੈਂ ਦੱਸਾਂਗਾ ਤੇ ਗੱਲ ਨਹੀਂ ਬਣਨੀ, ਇਹ ਕੋਈ ਐਵੇਂ ਦੀ ਚੀਜ਼ ਹੈ ਜਿਹੜੀ ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ। ਤੇਰਾ ਗੁਰੂ ਕਿਹੜਾ, ਕਹਿੰਦੇ ਗੁਰੂ ਨਾਨਕ ਸਾਹਿਬ, ਕਹਿੰਦੇ ਮੈਨੂੰ ਵੀ ਦੇ ਦੇ, ਕਹਿੰਦੇ ਆ ਜਾ ਤੈਨੂੰ ਉੱਥੇ ਲੈ ਚੱਲਣਾ, ਦੇ ਦੇਣਗੇ। ਲੈ ਗਿਆ ਨਾਲ, ਮਨ ਸੁੱਖ ਗੁਰੂ ਸਾਹਿਬ ਨੂੰ ਮਿਲਿਆ। ਜਦੋਂ ਮਨ ਸੁੱਖ ਮਿਲਿਆ ਤੇ ਭਾਈ ਭਗੀਰਥ ਕਹਿੰਦਾ ਮਹਾਰਾਜ ਹੁਕਮ, ਪਾਤਸ਼ਾਹ ਕਹਿੰਦੇ ਤੇਰੀ ਡਿਊਟੀ ਸਮਾਪਤ ਹੋਈ, ਜਾਓ ਲੰਗਰ ਪਾਣੀ ਛਕੋ। ਇਹ ਸੰਤ ਦੀ ਡਿਊਟੀ ਸੀ ਜਿਹੜੀ ਤੂੰ ਕਰ ਦਿੱਤੀ, ਮੈਂ ਟੈਸਟ ਕਰ ਲਿਆ ਵੀ ਸੰਤ ਐਵੇਂ ਦੇ ਹੋਣਗੇ। ਸੰਤ ਦਾ ਕੰਮ ਹੈ ਆਦਮੀ ਨੂੰ ਪ੍ਰਭਾਵਿਤ ਕਰਕੇ ਗੁਰੂ ਤੱਕ ਛੱਡ ਜਾਣਾ, ਉਸ ਤੋਂ ਬਾਅਦ ਉਹਦਾ ਕੋਈ ਕਾਰਜ ਨਹੀਂ ਹੈ, ਉਸ ਤੋਂ ਬਾਅਦ ਕੰਮ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ ਉਹ ਫਿਰ ਵੀ ਵਿੱਚ ਲਾਤੜ ਆਉਂਦਾ ਫਿਰ ਉਹ ਮੰਜੀਦਾਰ, ਉਹ ਜਿਹੜੇ ਬਾਈ ਮੰਜੀਆਂ ਵਾਲੇ ਨੇ, ਫਿਰ ਉਹ ਹੈ। ਉਹਦਾ ਕੰਮ ਗੁਰੂ ਤੱਕ ਲਿਆਉਣਾ ਹੈ, ਪਰ ਇਹ ਵੀ ਨਹੀਂ ਕਹਿ ਸਕਦੇ ਵੀ ਸੰਤ ਹੁੰਦਾ ਨਹੀਂ। ਸੰਤ ਹੁੰਦਾ ਹੈ ਜੋ ਗੁਰੂ ਤੱਕ ਲੈ ਕੇ ਆਉਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ ਦਾ ਮਤਲਬ ਹੈ ਸੰਤ ਦਾ ਸੰਗ ਹੀ ਹੈ ਸਿਰਫ, ਉਹਦੇ ਕੋਲ ਰਹਿਣ ਦੀ ਜਾਚ ਆਉਣੀ ਚਾਹੀਦੀ ਹੈ, ਉਹਦੇ ਕੋਲ ਅਸੀਂ ਕਿੰਨੇ ਅਦਬ ਨਾਲ ਰਹਿ ਸਕਦੇ ਹਾਂ, ਕਿਉਂਕਿ ਉਹ ਇੱਕ ਆਦਮੀ ਨਹੀਂ ਹੈ, ਉਹ ਇੱਕ ਸਿਰਫ ਬੁੱਤ ਦਿਸ ਰਿਹਾ ਬਾਹਰੋਂ, ਉਹਦੇ ਵਿੱਚ ਗੁਰੂ ਦੀ ਜੋਤ ਵਰਤ ਰਹੀ ਹੈ ਜਿਹਨੇ ਤੁਹਾਨੂੰ ਕਨਵਰਟ ਕਰਨਾ, ਜਿਹਨੇ ਤੁਹਾਨੂੰ ਆਪਣੇ ਕੋਲ ਲੈ ਕੇ ਆਉਣਾ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਵੀ ਜਿਹੜਾ ਉਧਾਰ ਹੋਣਾ ਨਾ ਉਹ ਸੰਤ ਦੀ ਗੁਰਮੁਖ ਦੀ ਸੰਗਤ ਨਾਲ ਹੋਣਾ, ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ, ਦਸ ਪਾਤਸ਼ਾਹ ਨਾਲ ਜੁੜ ਕੇ। ਇੱਥੇ ਕੋਈ ਐਵੇਂ ਦੇ ਸੰਤ ਦੀ ਮੈਂ ਗੱਲ ਨਹੀਂ ਕਰ ਰਿਹਾ ਜਿਹੜੇ ਪਖੰਡੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਦਾਂ ਗੱਦੇ ਲਾ ਕੇ ਬੈਠੇ ਹੋਏ, ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ। ਉਹਦੇ ਗੁਰੂ ਦੇ ਸੇਵਕ ਨੇ, ਉਹਦੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ, ਉਹਨਾਂ ਦੀ ਤਾਂ ਇਹ ਅਰਦਾਸ ਹੁੰਦੀ ਹੈ ਵੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਉਹਨਾਂ ਦੀ ਤਸਵੀਰ ਬਣਾਈ ਹੈ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਐਵੇਂ ਦੇ ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ ਕਰਨ ਦਾ ਵੇਲਾ ਹੈ, ਸਮਾਂ ਹੈ, ਤੇ ਸਮੇਂ ਦੀ ਕਦਰ ਕਰਨੀ ਬੜੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਸੁਚੇਤ ਕਰਦੇ ਨੇ ਬਾਣੀ ਦੇ ਵਿੱਚ, ਪੜ੍ਹੋ ਸਾਰੇ ਗੱਜ ਵੱਜ ਕੇ,

ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ। ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਹੀ ਸਮਾਂ ਹੈ, ਉਸ ਤੋਂ ਬਾਅਦ ਸਮਾਂ ਨਹੀਂ ਮਿਲੇਗਾ। ਬਿਨ ਗੁਣ ਕਾਮਨਾ ਆਵੇ ਢਹਿ ਢੇਰੀ ਤਨ ਹੋਏ। ਇਹਨੇ ਇੱਕ ਢੇਰੀ ਬਣ ਜਾਣਾ, ਇੱਦਾਂ ਇਕੱਠੀਆਂ ਜਿਹੀਆਂ ਕਰਨਗੇ ਵਿੱਚੋਂ ਚਿੱਟਾ ਜਿਹਾ ਕੱਪੜਾ ਲੈ ਕੇ, ਹੱਡੀਆਂ ਵੱਖਰੀਆਂ ਕਰਕੇ ਕਿਤੇ ਵਗਾ ਆਉਣਗੇ, ਬਾਕੀ ਕਹਿੰਦੇ ਇੱਥੇ ਦੱਬ ਦਿਓ ਜ਼ਮੀਨ ਵਿੱਚ। ਇਸ ਕਰਕੇ ਮੇਰੇ ਮਨ ਲੈ ਲਾਹਾ ਘਰ ਜਾਏ। ਇੱਥੋਂ ਲਾਹਾ ਇਹ ਸਰੀਰ ਮਿਲਿਆ ਹੀ ਇਸ ਵਾਸਤੇ ਹੈ। ਸੋ ਗੁਰੂ ਸਾਹਿਬ ਅੱਗੇ ਕਹਿੰਦੇ, ਈ ਹਾਂ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ। ਇੱਥੇ ਸਪਸ਼ਟ ਕਰ ਦਿੱਤਾ ਈ ਹਾਂ ਤੇ ਆਗੈ। ਇੱਕ ਜੀਵਨ ਇੱਥੇ ਹੈ ਤੇ ਇੱਕ ਅੱਗੇ ਹੈ, ਅੱਗੇ ਵੀ ਹੈ। ਜਿਸ ਬੰਦੇ ਨੂੰ ਅੱਗੇ ਦਾ ਵਿਸ਼ਵਾਸ ਨਹੀਂ ਉਹਨੂੰ ਧਰਮ ਵਿੱਚ ਰਹਿਣ ਦਾ ਕੋਈ ਫਾਇਦਾ ਹੀ ਨਹੀਂ, ਕਿਉਂਕਿ ਉਹ ਜਦੋਂ ਕਹੇਗਾ ਵੀ ਇੱਥੇ ਹੀ ਸਾਰਾ ਕੁਝ, ਫਿਰ ਇੱਥੇ ਤਾਂ ਸਾਰੇ ਸਾਧਨ ਬਣੇ ਨੇ। ਇਸ ਕਰਕੇ ਈਹਾਂ ਖਾਟ ਚਲੋ ਹਰ ਲਾਹਾ, ਲਾਹਾ ਲਓ ਇੱਥੇ ਖੱਟੀ ਖੱਟੋ, ਯਾਨੀ ਕਿ ਇੱਥੇ ਕੰਮ ਹੈ ਕੋਈ ਜ਼ਰੂਰੀ ਕੰਮ ਜਿਹਦੇ ਵਾਸਤੇ ਅਸੀਂ ਇੱਥੇ ਆਏ ਹਾਂ। ਈਹਾਂ ਖਾਟ ਚਲੋ ਹਰ ਲਾਹਾ ਆਗੈ, ਅੱਗੇ ਪਰਲੋਕ ਦੇ ਵਿੱਚ ਬਸਣ ਸੁਹੇਲਾ, ਉੱਥੇ ਵਸੇਵਾ ਸੁਹੇਲਾ ਸੌਖਾ ਹੋ ਜਾਏਗਾ, ਉੱਥੇ ਰਹਿਣਾ, ਉੱਥੇ ਇੱਕ ਮਹਿਲ ਬਣ ਜਾਏਗਾ। ਅਤੇ ਫਿਰ ਜਦੋਂ ਮਹਾਰਾਜ ਨੇ ਇੱਦਾਂ ਕਿਹਾ ਨਾ ਵੀ ਕਰੋਂ ਬੇਨਤੀ ਕਿਸੇ ਨੂੰ ਕਿਹਾ, ਅਤੇ ਉਹ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਅਜੇ ਤਾਂ ਰੁਕ ਜਾਂਦੇ ਹਾਂ ਥੋੜ੍ਹਾ ਜਿਹਾ, ਅਜੇ ਤਾਂ ਜਵਾਨੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਔਧ ਘਟੈ ਦਿਨ ਸਰੈ ਨਾਰੇ, ਉਮਰ ਘਟ ਰਹੀ ਹੈ, ਦਿਨ ਰਾਤ ਕਰਕੇ ਟਾਈਮ ਲੰਘਦਾ ਜਾ ਰਿਹਾ, ਸਮੇਂ ਦੀ ਸੰਭਾਲ ਕਰ, ਔਧ ਮੈਨੇ ਉਮਰ ਘਟੈ ਘਟ ਰਹੀ ਹੈ, ਦਿਨ ਸਰੈ ਨਾਰੇ, ਦਿਨ ਦਿਨ ਕਰਕੇ ਰਾਤ ਰਾਤ ਕਰਕੇ। ਫਿਰ ਮਹਾਰਾਜ ਕੀ ਕਰਨਾ ਚਾਹੀਦਾ, ਕਿਹੜਾ ਕੰਮ ਕਰਨਾ ਚਾਹੀਦਾ, ਅਤੇ ਪਾਤਸ਼ਾਹ ਅੱਗੇ ਉਪਦੇਸ਼ ਦਿੰਦੇ, ਪੜ੍ਹੋ ਫਿਰ ਪਿਆਰ ਦੇ।

ਗੁਰੂ ਵਾਲਾ ਬਣ ਕੇ ਆਪਣੇ ਕੰਮ ਨੂੰ ਸਿਰੇ ਚਾੜ ਜਿਹਦੇ ਵਾਸਤੇ ਤੂੰ ਆਇਆ। ਇਹ ਅੱਗੇ ਜਾ ਕੇ ਹੋਰ ਸਪਸ਼ਟ ਕਰ ਦੇਣਗੇ। ਜਿਹੜੀ ਸਾਡੀ ਸੋਚ ਬਣ ਰਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਿਲਕੁਲ ਨਹੀਂ ਮਿਲਦੀ। ਜਿਵੇਂ ਅਸੀਂ ਸੰਸਾਰ ਬਾਰੇ ਸਾਰਾ ਕੁਝ ਸੋਚ ਰਹੇ ਹਾਂ, ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰਕ ਖੇਤਰ ਵਾਸਤੇ ਅਸੀਂ ਇਹ ਕੰਮ ਕਰ ਰਹੇ ਹਾਂ, ਕਰਨਾ ਮਾੜਾ ਨਹੀਂ ਹੈ। ਇੱਥੇ ਸਾਨੂੰ ਭੁਲੇਖਾ ਲੱਗ ਗਿਆ। ਜੇ ਅਸੀਂ ਕਹਾਂਗੇ ਵੀ ਕੋਈ ਕੰਮ ਨਹੀਂ ਆਉਣਾ, ਔਰ ਕਾਜ ਤੇਰੇ ਕਿਤੇ ਨਾ ਕੰਮ, ਮੇਰੇ ਸਾਧ ਸੰਗਤ ਭੱਜ ਕੇਵਲ ਨਾ, ਤਾਂ ਉਦੋਂ ਅਸੀਂ ਸੰਨਿਆਸੀ ਬਣਨ ਦੀ ਕੋਸ਼ਿਸ਼ ਕਰਾਂਗੇ ਵੀ ਛੱਡ ਦਿਓ, ਕੋਈ ਲੋੜ ਹੀ ਨਹੀਂ। ਮਹਾਰਾਜ ਕਹਿ ਰਹੇ ਨੇ ਔਰ ਕਾਜ ਤੇਰੇ ਕਿਤੇ ਨਾ ਕੰਮ। ਇੱਥੇ ਦੋ ਡਿਪਾਰਟਮੈਂਟ ਕਰਨੇ ਪੈਣਗੇ ਜੀਵਨ ਦੇ, ਇੱਕ ਮੀਰੀ ਦਾ ਇੱਕ ਪੀਰੀ ਦਾ। ਜਦੋਂ ਤੁਸੀਂ ਮੀਰੀ ਵਾਸਤੇ ਜਾਂਦੇ ਹੋ ਤਾਂ ਉਹਨੂੰ ਵੀ ਇੱਕ ਖਾਸ ਹੱਦ ਦੇ ਵਿੱਚ ਹੀ ਚੁਣਨਾ ਹੈ। ਜੇ ਉੱਥੇ ਦੌੜ ਸਪੀਡ ਓਵਰ ਹੋ ਗਈ ਤਾਂ ਜ਼ਿੰਦਗੀ ਖਤਮ ਹੋ ਜਾਏਗੀ, ਖਰਾਬ ਹੋ ਜਾਏਗੀ, ਸਪੀਡ ਵੱਧ ਗਈ ਜੀਵਨ ਦੀ। ਪਦਾਰਥ ਜਿਹੜਾ ਹਰ ਇੱਕ ਚੀਜ਼ ਦੀ ਸਪੀਡ ਹੁੰਦੀ ਹੈ। ਆਹ ਗੱਡੀਆਂ ਦੀ ਸਪੀਡ ਵੇਖੋ 220 ਵੀ 40-40 ਤੱਕ ਹੈ, ਅਤੇ ਆਪਾਂ 240 ਤੇ ਥੋੜ੍ਹੀ ਚਲਾਉਂਦੇ ਹਾਂ। ਕਿਸੇ ਨੇ 240 ਤੇ ਚਲਾਈ ਗੱਡੀ? ਜ਼ਿਆਦਾ ਕੋਈ ਚਲਾਏਗਾ 120 ਅਤੇ 110 ਅਤੇ ਕੋਈ 140 ਤੇ ਚਲਾ ਜਾਏਗਾ, ਕਿਉਂਕਿ ਓਵਰ ਨਹੀਂ, ਉਹਨੂੰ ਪਤਾ ਹੈ ਔਰ ਬਕਾਇਦਾ ਉਹਦੇ 'ਤੇ ਪਾਬੰਦੀ ਹੈ, ਉਹਦਾ ਚਲਾਨ ਹੈ ਵੀ ਤੁਸੀਂ ਇੰਨੀ ਸਪੀਡ ਕਰ ਰਹੇ ਹੋ। ਜਿਹੜਾ ਪਦਾਰਥ ਹੈ ਇਹਦੀ ਸਪੀਡ ਬਹੁਤ ਦਿੱਤੀ ਹੋਈ ਹੈ ਪਰਮੇਸ਼ਰ ਨੇ, ਉਹਨੂੰ ਜਿੰਨਾ ਮਰਜ਼ੀ ਅਸੀਂ ਤੇਜ਼ ਕਰ ਸਕਦੇ ਹਾਂ। ਪਰ ਇੱਥੇ ਗੁਰੂ ਦਾ ਪ੍ਰਬੰਧ ਹੈ ਕਿ ਗੁਰੂ ਦਾ ਉਪਦੇਸ਼ ਹੈ ਵੀ ਤੁਸੀਂ ਇਸ ਲਿਮਿਟ ਤੱਕ ਚਲਾ ਸਕਦੇ ਹੋ ਜੇ ਤੁਸੀਂ ਐਕਸੀਡੈਂਟ ਤੋਂ ਬਚਣਾ। ਹੁਣ ਸਾਡੀ ਸਪੀਡ ਬਹੁਤ ਵੱਧ ਗਈ, ਬਹੁਤ ਜ਼ਿਆਦਾ ਸਪੀਡ ਹੋ ਗਈ ਪਦਾਰਥ, ਸਗੋਂ ਕਈ ਵਾਰੀ ਤੇਜ਼ ਲੱਗਦਾ ਵੀ ਹੁਣ ਸਪੀਡ ਇੰਨੀ ਵੱਧ ਗਈ ਹੈ ਵੀ ਇਹ ਸਿਸਟਮ ਖਤਮ ਹੋਣ ਦੇ ਨੇੜੇ ਆ ਗਿਆ। ਜਿਵੇਂ ਦੀਵਾ ਤੇਲ ਜਦੋਂ ਮੁੱਕਦਾ ਤਾਂ ਉਹਦੀ ਲਾਟ ਹੋਰ ਉੱਚੀ ਹੋ ਜਾਂਦੀ ਹੈ, ਉਹ ਸਾਡੇ ਬਾਹਰਲੇ ਜੀਵਨ। ਸੋ ਜੋ ਕਰਨਾ ਹੈ, ਜੋ ਮਿਹਨਤ, ਜਿਵੇਂ ਅਸੀਂ ਸੋਚ ਰਹੇ ਹਾਂ ਕਿ ਅਸੀਂ ਸਿਰਫ ਸੰਸਾਰਕ ਜ਼ਿੰਦਗੀ ਨੂੰ ਹੀ ਤਰਜੀਹ ਦੇ ਰਹੇ ਹਾਂ ਸਿਰਫ, ਜੇ ਤੁਸੀਂ ਕੋਈ ਧਾਰਮਿਕ ਵੀ ਕਾਰਜ ਕਰਦੇ ਹੋ ਨਾ, ਉਹਨੂੰ ਤੁਹਾਨੂੰ ਨਾਲ ਸੰਸਾਰ ਖੜਾ ਕਰਨਾ ਪੈਂਦਾ ਤਾਂ ਕੋਈ ਗੱਲ ਸੁਣਦਾ। ਮੈਂ ਕੋਸ਼ਿਸ਼ ਕੀਤੀ ਪਿੱਛੇ, ਅਸੀਂ ਵੀ ਸਿੰਘ ਸਾਰੇ ਜਥਾ ਪਿਆਰ ਕਰਦੇ ਨੇ ਵੀ ਆਪਾਂ ਗੁਰਮਤ ਦਾ ਵਿਦਿਆਲਿਆ ਬਣਾਈਏ, ਵੀ ਅੱਗੋਂ ਕਥਾਵਾਚਕ ਸਿੰਘ ਬਣਨ, ਕੋਈ ਪਾਠੀ ਸਿੰਘ ਨਹੀਂ ਮਿਲ ਰਹੇ। ਅੱਗੋਂ ਇਹ ਚੀਜ਼ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਸਮੱਸਿਆ ਪੈਦਾ ਹੋ ਜਾਣੀ ਹੈ ਵੀ ਗੁਰਦੁਆਰੇ ਤਾਂ ਬਹੁਤ ਬਣਾਏ ਜਾਂਦੇ ਆ, ਜਿੱਥੇ ਗੁਰਦੁਆਰਾ ਛੋਟਾ ਸੀ ਅਗਲੇ ਸਾਲ ਆਓ ਤੇ 2 ਕਿੱਲਿਆਂ ਚ ਬਣਿਆ ਹੁੰਦਾ, ਉਧਰ ਕਿਸੇ ਦਾ ਧਿਆਨ ਨਹੀਂ ਹੈ। ਗੁਰਬਾਣੀ ਦੇ ਗਿਆਤਾ ਗ੍ਰੰਥੀ ਸਿੰਘ ਔਰ ਪਾਠੀ ਸਿੰਘ ਨਹੀਂ ਆ ਰਹੇ, ਔਰ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਗਿਣਤੀ ਬਿਲਕੁਲ ਘੱਟ ਜਾਣੀ ਹੈ। ਉਹਦਾ ਕਾਰਨ ਹੈ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਜਿਹੜਾ ਮਿਆਰ ਹੈ, ਪੰਜਾਬੀ ਵਿੱਚ ਨੂੰ ਕਹਿ ਰਿਹਾ, ਜਿਹੜਾ ਉਹਦਾ ਸਕਿੱਲ ਹੈ, ਜਿਵੇਂ ਇੱਕ ਬੰਦੇ ਦਾ ਸਕਿੱਲ ਹੁੰਦਾ ਨਾ ਵੀ ਇਹ ਫਲਾਣੀ ਨੌਕਰੀ 'ਤੇ ਲੱਗਾ, ਇਹਦੀ ਇੰਨੀ ਪੈਨਸ਼ਨ ਹੈ, ਇਹਨੂੰ ਸਰਕਾਰ ਮੈਡੀਕਲ ਦਿੰਦੀ ਹੈ, ਇਹਦੇ ਬੱਚਿਆਂ ਦੀ ਪੜ੍ਹਾਈ ਹੈ, ਇਹਦੇ ਘਰ ਦੀ ਫੀਸ ਵੀ ਫ੍ਰੀ ਹੈ, ਘਰ ਦੀ ਕਿਰਾਇਆ ਵੀ ਨਹੀਂ ਦੇਣਾ ਪੈਂਦਾ, ਤਾਂ ਲੋਕ ਆਪਣੇ ਆਪ ਉਹਦੇ ਬੱਚਿਆਂ ਵੱਲ ਰਿਸ਼ਤਾ ਕਰਦੇ ਨੇ ਵੀ ਇਹਦਾ ਕੋਈ ਸਕਿੱਲ, ਇਹਦਾ ਭਵਿੱਖ ਹੈ ਕੋਈ ਅੱਗੇ। ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਵੀ ਤੂੰ ਕਿਸੇ ਗ੍ਰੰਥੀ ਸਿੰਘ ਦੇ ਬੱਚੇ ਵੱਲ ਰਿਸ਼ਤਾ ਕਰ ਲਏਗਾ, ਉੱਥੇ ਹੀ ਬੰਦ ਨਾ ਕਰਦੇ, ਉਹਦਾ ਭਵਿੱਖ ਹੀ ਨਹੀਂ ਹੈ। ਕੰਧਾਂ ਕਰੀਓ ਜਿੰਨੀਆਂ ਉੱਚੀਆਂ ਕਰਨੀਆਂ, ਉਹਦਾ ਕੋਈ ਭਵਿੱਖ ਨਹੀਂ। ਇਹ ਕੌਮ ਨੂੰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਸੀ, ਅਸੀਂ ਫਿਰ ਜਿੰਨਾ ਕੁ ਕਰ ਸਕਦਾ ਬੰਦਾ, ਹੁਣ ਐਡਾ ਵੱਡਾ ਸਿਸਟਮ ਹੈ ਉੱਤੇ ਇੱਕ ਕਥਾ ਬਾਜ ਕਿੰਨਾ ਉਹ ਕੰਮ ਕਰ ਸਕਦਾ। ਅਸੀਂ ਤਾਂ ਫਿਰ ਇਹ ਕੀਤਾ ਵੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਕੀਤੀ ਪੰਜਾਬ ਦੇ ਵਿੱਚ ਵੀ ਜਿਹੜਾ ਗ੍ਰੰਥੀ ਸਿੰਘ ਕਥਾ ਸਿੱਖਣਾ ਚਾਹੁੰਦਾ ਉਹ ਮਹੀਨੇ ਵਿੱਚ ਇੱਕ ਵਾਰੀ ਆ ਜਾਇਆ ਕਰੇ, ਵਿਦਿਆਲਿਆ ਫਤਿਹਗੜ੍ਹ ਸਾਹਿਬ ਸਰਹੰਦ ਬਣਿਆ, ਇੱਕ ਵਾਰੀ ਆ ਜਾਇਆ ਮਹੀਨੇ ਵਿੱਚ, ਇੱਕ ਕਲਾਸ ਉਹਨੂੰ ਵਿਦਿਆਲਿਆ ਵਿੱਚ ਦਿਆਂਗੇ। ਬਾਬਾ ਸੰਤੋਖ ਸਿੰਘ ਜੀ ਗੁਰਮਤਿ ਵਿਦਿਆਲਿਆ ਵਿੱਚ ਸਾਰਾ ਦਿਨ ਸੈਮੀਨਾਰ ਹੁੰਦਾ ਮਹੀਨੇ ਦੇ ਪਹਿਲੇ ਐਤਵਾਰ, ਉੱਥੇ ਹੋਰ ਵੀ ਬੁਲਾਰੇ ਨੇ, ਮੈਂ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ, ਇੱਕ ਵਿਸ਼ਾ ਪੜ੍ਹਾਇਆ ਜਾਂਦਾ ਤੇ 4 ਕਲਾਸਾਂ ਉਹਨਾਂ ਨੂੰ ਜੂਮ 'ਤੇ ਦਿੱਤੀਆਂ ਜਾਂਦੀਆਂ ਨੇ, ਜੂਮ ਐਪ 'ਤੇ, ਵੀ ਉਹ ਆਪਣਾ ਕੰਮ ਵੀ ਕਰਦੇ ਰਹਿਣ ਕਿਉਂਕਿ ਉਹ ਡਿਊਟੀ ਕਰ ਰਹੇ ਨਾ,
ਫਿਰ ਡਿਊਟੀ ਵੀ ਕਰਨ ਤੇ ਨਾਲ ਅਸੀਂ ਉਹਨਾਂ ਨੂੰ ਜਿੰਨਾ ਜਿਹੜੇ ਲੋੜਵੰਦ ਨੇ ਜਿਹੜੇ ਕਈ ਕਹਿੰਦੇ ਵੀ ਸਾਡੀ ਤਨਖਾਹ ਹੀ ਇੰਨੀ ਹੈ ਵੀ ਅਸੀਂ ਤਾਂ ਆਉਣ ਦਾ ਸਾਡੇ ਕੋਲ ਤਾਂ ਕਿਰਾਇਆ ਜਾਂ ਤੇਲ ਨਹੀਂ ਹੁੰਦਾ ਅਸੀਂ ਕਰੀਏ ਤਾਂ ਉਹਨਾਂ ਨੂੰ ਅਸੀਂ ਸਪੋਰਟ ਵਜੋਂ 3,000 ਰੁਪਈਆ ਮਹੀਨੇ ਦਾ ਵੀ ਦੇਣ ਦਾ ਇਹ ਬਣਾਇਆ 50 ਸੀਟਾਂ ਅਸੀਂ ਰੱਖੀਆਂ ਉਹਦੇ ਵਾਸਤੇ ਜਿੰਨੀ ਕੁ ਸਾਡੇ ਕੋਲ ਮਹਾਰਾਜ ਨੇ ਦਿੱਤਾ ਉਹਨੇ ਕੁ ਹਿਸਾਬ ਦੇਣਾ ਵੀ ਤੁਸੀਂ ਆਓ ਜਿੰਨੇ ਆਉਣਾ ਅਤੇ ਮੈਂ ਇੱਥੇ ਵੀ ਬੇਨਤੀ ਕਰਨਾ ਪਿੱਛੇ ਵੀ ਕੀਤੀ ਸੀ ਜਿਹੜਾ ਤੁਹਾਡਾ ਪਿੰਡ ਹੈ ਕੋਈ ਤੁਸੀਂ ਗ੍ਰੰਥੀ ਸਿੰਘ ਨੂੰ ਭੇਜਣਾ ਚਾਹੁੰਦੇ ਹੋ ਕੋਈ ਵਾਹੀ ਕਰਦਾ ਉਹਨੂੰ ਭੇਜ ਦਿਓ ਕੋਈ ਨੌਕਰੀ ਕਰਦਾ ਐਤਵਾਰ ਦਾ ਹੁੰਦਾ ਉਹਦੇ ਵਿੱਚ ਕੁਝ ਨਹੀਂ ਕਰਨਾ ਆਪਣੇ ਕੰਮ ਕਰੀ ਚੱਲੋ ਤੁਸੀਂ ਕੰਮ ਨਾ ਛੱਡੋ ਇਹ ਕੰਮ ਕਰਨ ਵਾਲਾ ਹੈ ਇਹ ਬਿਲਡਿੰਗਾਂ ਨੇ ਕਥਾ ਨਹੀਂ ਕਰਨੀ ਇਹਨਾਂ ਸਪੀਕਰਾਂ ਨੇ ਨਹੀਂ ਬੋਲਣਾ ਆਪਣੇ ਆਪ ਜਿਹੜੀ ਚੀਜ਼ ਇਹਦੀ ਤਹਿ ਵਿੱਚ ਬੈਠੀ ਹੋਈ ਹੈ ਨਾ ਵੈਸੇ ਤਾਂ ਨਾ ਇੱਕ ਵਾਰੀ ਇਹ ਝਟਕਾ ਲੱਗ ਜਾਏ ਨਾ ਚੰਗਾ ਸਾਨੂੰ ਪਤਾ ਹੀ ਲੱਗ ਜਾਏਗਾ ਵੀ ਇਹਨਾਂ ਦੀ ਕੀਮਤ ਕੀ ਗ੍ਰੰਥੀ ਸਿੰਘਾਂ ਦੀ ਇੱਕ ਵਾਰੀ ਲੱਗ ਜਾਏ ਹੈ ਤਾਂ ਠੀਕ ਹੈ ਤੇ ਜਾਂ ਫਿਰ ਆਪ ਸਿੱਖੀਏ ਹੁਣ ਸੋ ਅਸੀਂ ਤਾਂ ਉਹਦੇ ਵਿੱਚ ਸਾਰੇ ਦਰਵਾਜ਼ੇ ਖੋਲ੍ਹੇ ਨੇ ਵੀ ਜੇ ਤੁਸੀਂ ਆ ਰਹੇ ਨੇ ਸਿੰਘ ਇੱਥੋਂ ਤੱਕ ਵੱਡੇ ਵੱਡੇ ਅਹੁਦਿਆਂ 'ਤੇ ਲੱਗੇ ਹੋਏ ਸਿੰਘ ਨੌਕਰੀ ਕਰਦੇ ਉੱਥੇ ਆ ਰਹੇ ਨੇ ਵੀ ਉਹ ਸਿੱਖ ਰਹੇ ਨੇ ਕਹਿੰਦੇ ਅਸੀਂ ਆਪਣੇ ਵਾਸਤੇ ਸਿੱਖਣੀ ਚਲੋ ਅੱਗੇ ਵੇਖੀ ਜਾਏਗੀ ਜੇ ਆਏਗੀ ਤਾਂ ਕਰ ਲਾਂਗੇ ਘੱਟੋ ਘੱਟ ਆਪ ਤਾਂ ਸਟੈਂਡ ਹੋਈ ਆਪਾਂ ਸਿੱਖੀ ਵਿੱਚ ਸੋ ਤੁਸੀਂ ਜੇ ਉੱਥੋਂ ਪੰਜਾਬ ਵਿੱਚੋਂ ਤੁਹਾਡਾ ਕੋਈ ਰਿਲੇਸ਼ਨ ਕੋਈ ਸੰਬੰਧ ਹੈ ਕੋਈ ਵਿਦਿਆਰਥੀ ਪੱਕੇ ਤੌਰ 'ਤੇ ਸਿੱਖਣਾ ਚਾਹੁੰਦਾ ਹੈ ਕੋਈ ਮਹੀਨੇ ਬਾਅਦ ਆਉਣਾ ਚਾਹੁੰਦਾ ਹੈ ਦੋਵੇਂ ਤਰ੍ਹਾਂ ਦੇ ਉੱਥੇ ਸਾਰਾ ਉਹ ਫਰੀ ਹੈ ਉਹਦੇ ਵਿੱਚ ਕੋਈ ਉਹਦੇ ਵਿੱਚ ਕੋਈ ਫੀਸ ਨਹੀਂ ਕਿਸੇ ਦੀ ਕੋਈ ਲੰਗਰ ਦਾ ਨਹੀਂ ਰਹਾਇਸ਼ ਫੀਸ ਸਾਰਾ ਕੁਝ ਸੰਗਤ ਦਾ ਹੀ ਹੁੰਦਾ ਗੁਰੂ ਸਾਹਿਬ ਦਾ ਦਿੱਤਾ ਹੁੰਦਾ ਸੋ ਉਹਦੇ ਵਿੱਚ ਤੁਸੀਂ ਸਪੋਰਟ ਵੀ ਕਰ ਸਕਦੇ ਹੋ ਭੇਜ ਵੀ ਸਕਦੇ ਹੋ ਅਤੇ ਇੱਧਰ ਧਿਆਨ ਦੇਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ਾਂ ਦੀ ਬੜੀ ਲੋੜ ਪੈਣੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਅਹੁਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਫਿਰ ਪਾਤਸ਼ਾਹ ਕਹਿੰਦੇ ਇਹੋ ਸੰਸਾਰ ਵਿਕਾਰ ਸੰਸੇ ਮਹਿ ਜਿਹੜਾ ਸੰਸਾਰ ਹੈ ਜਿਹੜਾ ਵਿਕਾਰ ਹੈ ਇਹ ਸੰਸਾ ਨਹੀਂ ਮਿਟਾਉਂਦਾ ਯਾਨੀ ਕਿ ਸੰਤੁਸ਼ਟ ਨਹੀਂ ਕਰਦਾ ਕੋਈ ਵੀ ਬੰਦਾ ਸੰਸਾਰ ਵਿੱਚੋਂ ਸੰਤੁਸ਼ਟ ਨਹੀਂ ਕਦੀ ਹੋਇਆ ਸੰਸਾ ਬਣਿਆ ਰਹਿੰਦਾ ਇਹਨੂੰ ਕਿੰਨੇ ਤਰਿਆ ਤਰਿਓ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮ ਨਾਲ ਜੁੜਿਆ ਹੋਇਆ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਉਹਨੇ ਤਰਿਆ ਜਿਸ ਹੈ ਜਗਾਏ ਪਿਆਵੇ ਇਹੋ ਰਸ ਜਿਹਨੂੰ ਇਸ ਸੰਸਾਰ ਦੇ ਦ੍ਰਿਸ਼ਟਮਾਨ ਪਦਾਰਥਾਂ ਤੋਂ ਜਗਾ ਦਿੰਦਾ ਹੋਸ਼ ਵਿੱਚ ਲੈ ਆਉਂਦਾ ਤੇ ਇਹ ਰਸ ਪਿਆ ਦਿੰਦਾ ਨਾਮ ਦਾ ਅਕਥ ਕਥਾ ਤਿੰਨ ਜਾਨੀ ਉਹਨਾਂ ਨੇ ਅਕਥ ਕਥਾ ਵਾਹਿਗੁਰੂ ਦੀ ਉਹ ਗੱਲ ਜੋ ਕਥਨ ਵਿੱਚ ਨਹੀਂ ਆਉਂਦੀ ਜੋ ਭਾਈ ਭਗੀਰਥ ਨੇ ਮਨ ਸੁਖ ਨੂੰ ਸੁਣਾਈ ਸੀ ਚੁੱਪ ਕਰਕੇ ਬੋਲ ਕੇ ਵੀ ਇਹ ਵੀ ਡਿਊਟੀ ਹੈ ਬੋਲਣ ਦੀ ਵੀ ਡਿਊਟੀ ਹੈ ਪਹਿਲੀ ਡਿਊਟੀ ਜਿਹੜੀ ਗੁਰੂ ਸਾਹਿਬ ਨੇ ਮੱਕੇ ਵਿੱਚ ਕਾਜੀ ਰੁਕਨਦੀਨ ਨੂੰ ਜਦੋਂ ਸ਼ਬਦ ਦੀ ਦਾਤ ਬਖਸ਼ੀ ਸੀ ਸਮਾਧੀ ਬਖਸ਼ੀ ਸੀ ਅਤੇ ਜਦੋਂ ਉਹਨੂੰ ਫਿਰ ਬਾਹਰ ਮੁਖੀ ਕੀਤਾ ਸੀ ਅਤੇ ਉਹਨੇ ਉਪਦੇਸ਼ ਮੰਗਿਆ ਸੀ ਅਤੇ ਪਾਤਸ਼ਾਹ ਨੇ ਫਿਰ ਇਹ ਹੀ ਕਿਹਾ ਸੀ ਵੀ ਰੁਕਨਦੀਨ ਹੁਣ ਤੇਰੇ ਲਈ ਆ ਗਿਆ ਇਹ ਹੈ ਵੀ ਜੋ ਤੂੰ ਇੱਦਾਂ ਮਾਣਿਆ ਨਾ ਅੱਠ ਪੈਰ ਬਹਿ ਕੇ ਚੌਂਕੜੇ ਵਿੱਚ ਇਹ ਹੁਣ ਅੱਗੇ ਵੀ ਦੱਸ ਜਾ ਕੇ ਵੀ ਇਹਨੂੰ ਕੀ ਕਹਿੰਦੇ ਅਸਲ ਵਿੱਚ ਇਹ ਚੀਜ਼ ਹੀ ਐਵੇਂ ਦੀ ਸੀ ਇਹ ਜਿਹੜੀ ਇਨਫੋਰਮੇਸ਼ਨ ਹੈ ਨਾ ਜਾਣਕਾਰੀ ਹੈ ਇਹ ਮਹਾਰਾਜ ਕਿਰਪਾ ਕਰੇ ਤਾਂ ਹੁੰਦਾ ਇਹ ਅਸਲ ਵਿੱਚ ਪਹਿਲਾਂ ਮਾਣ ਕੇ ਜਾਣ ਕੇ ਅਤੇ ਫਿਰ ਬੋਲਣ ਵਾਲੀ ਗੱਲ ਹੈ ਇੱਥੇ ਫਰਕ ਪੈ ਗਿਆ ਅਸਰ ਤਾਂ ਨਹੀਂ ਹੋ ਰਿਹਾ ਵੀ ਅਸੀਂ ਪਹਿਲਾਂ ਬੋਲਣ ਲੱਗ ਪਏ ਜਾਣਨ ਤੋਂ ਪਹਿਲਾਂ ਹੀ ਉਹ ਕਣੀ ਅੰਦਰ ਡਿੱਗੀ ਨਹੀਂ ਜੇ ਗੁਰੂ ਸਾਹਿਬ ਦੇ ਟਾਈਮ ਦੇ ਪ੍ਰਚਾਰਕ ਵੇਖੀਏ ਤੇ ਗੁਰੂ ਸਾਹਿਬ ਨੇ ਪਹਿਲਾਂ ਸੰਤ ਬਣਾਇਆ ਸੀ ਫਿਰ ਪ੍ਰਚਾਰਕ ਬਣਾਇਆ ਸੀ ਤੇ ਹੁਣ ਤੇ ਅਸੀਂ ਸੰਤ ਮੰਨਦੇ ਹੀ ਕੋਈ ਨਹੀਂ ਵੀ ਹੁੰਦਾ ਹੀ ਕੋਈ ਨਹੀਂ ਤੇ ਹੋਣਾ ਕੀ ਆ ਸਰ ਕੀ ਹੋਣਾ ਕਿਸੇ ਨੂੰ ਲੋਕ ਆਪਸ ਵਿੱਚ ਧੜੀ ਬਣੇ ਹੋਏ ਨਾ ਕਿਸੇ ਦਾ ਕੋਈ ਘਰ ਤਾਂ ਨਹੀਂ ਪੂਰਾ ਹੋ ਰਿਹਾ ਕੋਈ ਸੰਤੁਸ਼ਟੀ ਤਾਂ ਨਹੀਂ ਆ ਰਹੀ ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਨੂੰ ਜਗਾ ਦਿੰਦਾ ਉਹਨੇ ਅਕਥ ਕਥਾ ਤਿੰਨ ਜਾਨੀ ਤੇ ਮਹਾਰਾਜ ਇੱਥੋਂ ਦੇ ਆਉਣ ਬਾਰੇ ਦੱਸਦੇ ਵੀ ਆਪਾਂ ਕਾਹਦੇ ਵਾਸਤੇ ਆਏ ਜਾਂ ਕੋ ਆਏ ਸੋਈ ਬਿਹਾਜੋ
ਹਰ ਗੁਰ ਤੇ ਮਨੈ ਬਸੇਰਾ। ਜਿਸ ਚੀਜ਼ ਵਾਸਤੇ ਆਪਾਂ ਆਏ ਹਾਂ ਉਹ ਹੈ ਗੁਰੂ ਦੇ ਰਾਹੀਂ ਨਾਮ ਦਾ ਮਨ ਵਿੱਚ ਵਸ ਜਾਣਾ। ਉਹ ਹੀ ਕਾਰਜ ਕਰੋ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਇੱਕ ਨਿਜ ਘਰ ਦੀ ਪ੍ਰਾਪਤੀ ਹੋਵੇਗੀ। ਨਿਜ ਘਰ ਉਹਨੂੰ ਕਹਿੰਦੇ ਜਿੱਥੋਂ ਬੰਦੇ ਨੂੰ ਕਦੀ ਕੱਢਿਆ ਨਾ ਜਾਵੇ। ਨਿਜ ਮੈਨੇ ਆਪਣਾ, ਨਿਜ ਮੈਨੇ ਆਪਣਾ, ਆਪਣਾ ਘਰ। ਇਹ ਆਪਣਾ ਨਹੀਂ ਹੈ ਜਿਹੜਾ ਆਪਣੇ ਕੋਲ ਹੋਣਾ ਹੈ, ਕਿਉਂ ਇੱਥੇ ਤਾਂ ਕੱਢ ਦੇਣਾ, ਅਤੇ ਕੱਢਣਾ ਵੀ ਉਹਨਾਂ ਨੇ ਜਿਹੜੇ ਸਭ ਤੋਂ ਨਜ਼ਦੀਕੀ ਨੇ। ਫਿਰ ਉਹ ਹੀ ਲੱਗਦੇ ਪਹਿਲਾਂ ਸਭ ਤੋਂ, ਜਿਹੜੇ ਸਭ ਤੋਂ ਨੇੜੇ ਵਾਲੇ ਉਹ ਕਹਿੰਦੇ ਇਹਨਾਂ ਨੂੰ ਲਾਓ ਮੋਢਾ ਲਾਉਣ 'ਤੇ। ਇਹਨਾਂ ਵਿੱਚ ਕੋਈ ਵੀ ਨਹੀਂ ਰਿਹਾ, ਕੋਈ 12 ਘੰਟੇ ਰੱਖਣਗੇ, ਕੋਈ 14, ਕੋਈ ਇੱਦੂ ਵੱਧ ਰੱਖ ਲੈਣਗੇ। ਹੁਣ ਤਾਂ ਕੰਮ ਹੀ ਮੁੱਕ ਗਿਆ, ਅਗਲੇ ਡੱਬੇ 'ਚ ਪਾ ਕੇ ਹਸਪਤਾਲ ਛੱਡ ਆਉਂਦੇ, ਉੱਥੋਂ ਸਿੱਧਾ ਹੀ ਕਰ ਦਿਓ। ਇਸ ਕਰਕੇ ਇਸ ਘਰ ਵਿੱਚ ਨਹੀਂ ਕੋਈ ਰਿਹਾ। ਨਿੱਜ ਘਰ ਵਿੱਚ ਜਾਣ ਦੀ ਗੱਲ ਹੈ। ਸ਼ਬਦ ਤੱਤ ਦੇ ਵਿੱਚ ਸੂਖਮ ਦੇਹ ਦਾ, ਸਰੀਰ ਦਾ ਅੰਦਰ ਟਿਕ ਜਾਣਾ, ਸੁਰਤੀ ਦਾ ਉਹਦੇ ਵਿੱਚ ਲੀਨ ਹੋ ਜਾਣਾ, ਉਸ ਬੰਦੇ ਨੂੰ ਕਦੀ ਨਹੀਂ ਫਿਰ ਉੱਥੋਂ ਕੱਢਿਆ ਜਾ ਸਕਦਾ। ਇਹ ਇਸ ਧਰਤੀ ਦੀ ਤਾਂ ਗੱਲ ਛੱਡ ਦਿਓ, ਜਿੰਨੀਆਂ ਪੁਰੀਆਂ ਨੇ, ਜਿਨ੍ਹਾਂ ਨੂੰ ਇੰਦਰਪੁਰੀ ਕਿਹਾ, ਹੋਰ ਸਾਰੀਆਂ ਪੁਰੀਆਂ, ਕਈ ਦੇਵਤਿਆਂ ਦੇ ਆਪੋ ਆਪਣੇ ਖਿਲਾਰਾ ਪਾਈ ਫਿਰਦੇ ਨੇ, ਇਹ ਸਾਰਿਆਂ 'ਚੋਂ ਕੱਢੇ ਜਾਂਦੇ ਨੇ ਬੰਦੇ, ਕੋਈ ਨਹੀਂ ਟਿਕਦਾ ਉੱਥੇ। ਸਾਰੇ ਆਪੋ ਆਪਣਾ ਝੰਡਾ ਲਾਈ ਫਿਰਦੇ, ਉੱਥੇ ਕੋਈ ਨਹੀਂ ਟਿਕ ਸਕਦਾ। ਸਿਰਫ ਇੱਕੋ ਹੀ ਸ਼ਬਦ ਤੱਤ ਹੈ ਜਿਹਦੇ ਵਿੱਚ ਅਖੀਰ 'ਤੇ ਜਾ ਕੇ ਨਿੱਜ ਘਰ ਦੀ ਪ੍ਰਾਪਤੀ ਹੁੰਦੀ। ਉਹਦੇ ਤੋਂ ਪਹਿਲਾਂ ਹਰ ਇੱਕ ਬੇਘਰ ਹੈ ਬੰਦਾ। ਇਸ ਕਰਕੇ ਨਿੱਜ ਘਰ ਮਹਿਲ ਪਾਵਹੋ ਸੁੱਖ ਸਹਿਜੇ, ਸਹਿਜ ਅਵਸਥਾ ਵਿੱਚ, ਯਾਨੀ ਕਿ ਜੋ ਸਾਡਾ ਨਿੱਜ ਸਰੂਪ ਹੈ, ਬੌਰ ਨਾ ਹੋਏ ਕੋ ਫੇਰਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਹੇ ਅੰਤਰਜਾਮੀ, ਜੀਵਾਂ ਦੀ ਕਿਸਮਤ ਲਿਖਣ ਵਾਲੇ, ਜੀਵਾਂ ਦਾ ਸਿਰਜਣ ਕਰਨ ਵਾਲੇ ਵਾਹਿਗੁਰੂ, ਮੇਰੇ ਮਨ ਦੀ ਸ਼ਰਧਾ ਇੱਛਾ ਪੂਰੀ ਕਰੋ। ਕੀ ਚਾਹੀਦਾ? ਕਹਿੰਦੇ ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤ ਜਨਾਂ ਦੀ ਧੂੜ ਬਣਾਓ, ਕਿਉਂਕਿ ਉਹਦੇ ਨਾਲ ਹੀ ਉਧਾਰ ਹੋਣਾ, ਉਹਦੇ ਨਾਲ ਹੀ ਪਰਮੇਸ਼ੁਰ ਮਨ ਦੇ ਵਿੱਚ ਵਸਣਾ ਹੈ। ਸੋ ਆਓ, ਇਹ ਮਹਾਰਾਜ ਨੇ ਕਿਰਪਾ ਕੀਤੀ, ਜਿਹੜੇ 5 ਸ਼ਬਦ ਸਨ ਸੋਹਿਲਾ ਸਾਹਿਬ ਦੇ, ਉਹ ਸੰਪੂਰਨ ਕਰਵਾਏ ਨੇ ਇਹਨਾਂ 5-6 ਦਿਨਾਂ ਦੇ ਵਿੱਚ। ਕੁਝ ਸਮਾਂ ਸਿਮਰਨ ਕਰਕੇ ਫਿਰ ਸਮਾਪਤੀ ਕਰਾਂਗੇ।

0: ਸੋ ਪਾਤਸ਼ਾਹ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਪੰਜ ਪਿਆਰਿਆਂ ਤੋਂ 21 ਨਵੰਬਰ ਨੂੰ ਇਸ ਸਥਾਨ 'ਤੇ ਅੰਮ੍ਰਿਤ ਸੰਚਾਰ ਹੋਣਾ, ਇਹ ਬੜੀ ਬਹੁਮੁੱਲੀ ਦਾਤ ਹੈ, ਉਹ ਪ੍ਰਾਪਤ ਕਰੀਏ। ਬਾਣੀ ਨਾਲ ਜੁੜ ਕੇ ਨਿਤਨੇਮੀ ਬਣ ਕੇ ਪੰਥ ਦੀ ਕੌਮ ਦੀ ਸੇਵਾ ਅਤੇ ਜੀਵਨ ਨੂੰ ਸਫਲ ਕਰ ਸਕੀਏ। ਸੋ ਗੁਰਦੁਆਰਾ ਫਰੀ ਮੋਟ ਦੀ ਸਮੂਹ ਸੰਗਤ ਔਰ ਅਸਥਾਨ ਦੇ ਪ੍ਰਬੰਧਕ ਸੇਵਾਦਾਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ। 4-5 ਦਿਨ ਜਿਹੜੇ ਆਪਣੇ 6 ਦਿਨ ਸਮਾਂ ਬਣਿਆ, ਮਹਾਰਾਜ ਕਿਰਪਾ ਕੀਤੀ ਹੈ ਇਹ ਬਾਣੀ ਦੀ ਵਿਚਾਰ ਕਰਦਿਆਂ, ਕਿਉਂਕਿ ਬੇਅੰਤ ਵੱਡਾ ਖਜ਼ਾਨਾ ਸਾਧ ਸੰਗਤ ਦੀ, ਇਹਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਸੋ ਜਿੰਨਾ ਕੁ ਹੋ ਸਕਿਆ ਉਹਨਾਂ ਪ੍ਰਵਾਨ ਕਰ ਲੈਣਾ, ਫੁੱਲਾਂ ਦੀ ਖਿਮਾ ਕਰਨੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਿਨ ਬੁੱਧਵਾਰ ਦੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਸਾਡੇ ਪਾਸ 6 ਦਿਨਾਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਹਾਜ਼ਰੀ ਭਰੀ ਹੈ। ਸੋ ਉਹਨਾਂ ਦਾ ਇੱਥੇ ਆਉਣ 'ਤੇ ਸਾਰੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਉਹਨਾਂ ਦਾ ਅੱਜ ਇਸ ਫੇਰੀ ਦਾ ਆਖਰੀ ਦੀਵਾਨ ਸੀ। ਮੈਂ ਹੁਣ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋ ਭਾਵ ਨਾਲ ਸਨਮਾਨ ਕੀਤਾ ਜਾਵੇ। ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ, ਜਿਨ੍ਹਾਂ ਨੇ ਪ੍ਰੀ ਮੌਂਟ ਦੀ ਸਟੇਜ ਨੂੰ 6 ਦੀਵਾਨ ਦਿੱਤੇ। ਇਸ ਤੋਂ ਉਪਰੰਤ ਸਾਡੇ ਆਨੰਦ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਪਹਿਲਾਂ ਮੈਂ 1-2 ਜ਼ਰੂਰੀ ਬੇਨਤੀਆਂ। ਆਉਣ ਵਾਲੇ ਮਹੀਨੇ 8 ਨਵੰਬਰ ਨੂੰ ਬੰਦੀ ਛੋੜ ਦਿਵਸ ਆ ਰਿਹਾ ਹੈ। ਬਹੁਤਿਆਂ ਪਰਿਵਾਰਾਂ ਵੱਲੋਂ ਸੇਵਾਵਾਂ ਲੈ ਚੁੱਕੇ ਨੇ, ਜੇ ਕਿਸੇ ਵੀ ਹੋਰ

ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸਹਿ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਾਨਕ ਤੇ ਮਕੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਾਨਕ ਤੇ ਮਖੂਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ।

ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬੇਦੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਥ ਰੱਖਣਾ ਭਾਈ ਸਾਹਿਬਾਜ ਸਿੰਘ ਅਤੇ

ਵੇਲੇ ਦੀ ਸੰਭਾਲ, ਆਪਣੀ ਗੁਰਸਿੱਖੀ ਨਾਲ ਪਿਆਰ ਬਖਸ਼ਣਾ, ਦਰ ਕਰਦੀਆਂ ਸੇਵਾਵਾਂ ਦੇ ਨਾਲ ਨਿਵਾਜਣਾ ਸੱਚੇ ਪਾਤਸ਼ਾਹ ਜੀ, ਮੇਰਾ ਪ੍ਰਯਾਸ ਰੱਖਣਾ। ਸੁਖਵਿੰਦਰ ਸਿੰਘ ਜਗਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਵਿਆਹ ਦੀ ਵਰੇਗੰਢ ਮਨਾਉਂਦਿਆਂ ਹੋਇਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ, ਮੇਰਾ ਪ੍ਰਯਾਸ ਰੱਖਣਾ।

Pati Svadhampala. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਕ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭਿ ਵਿਨਾਸੀ, ਤਾਕੀ ਸੇਵ ਨ ਬਿਠੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖਾ ਦੀ ਆਇਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਆਦਿ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨੇ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੋਹਿਲਾਓ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸਮਾਲੀਅਨ, ਦੇਖੇ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਤਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋ ਐਸਾ ਹਿਵ ਸਿਓ ਮੇਲ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਾਓ। ਵਿਸਵੇ ਚਸਿਆ ਖੜੀਆਂ ਪਹਿਰਾਓ, ਤਿੱਥੀ ਵਾਰੀ ਮਾਹੂਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ, ਗਗਨ ਮੇ ਥਾਲ ਰਵਚਾ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡ ਨਾ ਤੇਰੀ, ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ। ਰਾਹੋ ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਵਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤੁਸਤੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਵਾਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਵੰਦਨੋ, ਮੋਹੀ ਆਏ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ। ਰਹਾਉ ਸਾਖਤ ਹਰ ਸਾਧ ਨੇ ਜਾਣਿਆ, ਤਿਨਿ ਅੰਤਰ ਹਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਜ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਾਹੋ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਹਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਓ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru. I, Guru.

Guru.

Hi, Guru. Hi, Guru. Hi.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru, Vai Guru, Vai Guru, Vai Guru, Vai Guru, Vai Guru.

जी के दाते प्रीतम ब्रह्म मेरे मन जीव प्रभ नाम चितेरे।

ਜੀ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੈ ਪਾਰ ਬ੍ਰਹਮ।

ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਣੋ।

ਵਰਤਨ ਰੱਖਿਆ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ ਪਾਰ, ਬ੍ਰਹਮ ਜਨ ਕੀਨੋ ਦਾਨ, ਮਨ ਧਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕਾ ਬਿਰਤ ਵਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ।

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਬਦ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ

ਤੇ ਆਇਆ ਨਾਮ ਤੋਂ ਲਗਾ ਸ਼ਬਰ ਨਾ ਹੋਵੇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਉਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਗਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੰਗ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੈ ਕਰ ਰਾਤੀ ਵਰਤਨੇਮ ਕਰੇ ਬਾ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌਖੰਡ ਪ੍ਰਿਥਮੀ ਫਿਰਾ ਜਰ ਜੀਵੈ ਮਾਂ ਉਦਾਸ ਪੀਸਰ ਥੀਵੈ ਅਗਨ ਮਾਏ ਹੋਮਦ ਪ੍ਰਾਨ ਕਨਕ ਸਵਹਿ ਭਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸਰੀਰ ਘਟਾਵੈ ਤਾ ਪੀ ਹੋਮੈ ਮੈਲ ਨਾ ਜਾਵੈ ਅਰਗੇ ਨਾਮ ਸੰਸਰ ਖਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਵਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ

ਨਾਮਦਿਨ ਘੜ ਘੜ ਚੀਨਾ ਮਨਬਨੇ ਤੇ ਬੁਰਾ ਮਿਠਾਨਾ ਪੇਖਾ ਸਗਲ ਸਿਠ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪਨ ਨਹੀਂ ਲਿਪਾ ਨਿਰਧਨ ਗੋ ਧਨ ਦੇਰੋ ਨਾਮ ਨਿਥਾਵੇ ਗੋ ਨਾਮ ਤੇਰਾ ਥਾਉ ਨਿਮਾਨੇ ਗੋ ਪ੍ਰਭ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮਿਨ ਜਾਨੂ ਆਪੇ ਆਪਣ ਸੰਗਾ ਪ੍ਰਵਰਾਥੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਵਰਨਾ ਜਾਨ ਹੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਅਰਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਗੋ ਜਸਨ ਰਸਨ ਬਖ

ਦੂਧ ਫਰ ਜੋਬਨ ਭੋਜਨ ਸੁਖ ਸੂਤ ਬਿਰਧ ਪਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਆ ਤੋ ਨਾਨਕ ਸੀ ਜੈ ਜੇ ਪ੍ਰਸਾਦ ਹਰ ਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਪ੍ਰਸੰਗ ਰਚਨਾ ਐਸੇ ਦੋਖ ਮੁੰਡ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭਿਆਪਿਆ ਦੰਤ ਚੁਰ ਰਾਖਨ ਹਾਰ ਤਸਿਓ ਪ੍ਰੀਤ ਨਾ ਕਰਾ ਗਵਾਰ ਜਾਗੀ ਸੇਵਾ ਨਵਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਹਜੂਰੇ ਤਾਕੂ ਅੰਧਾ ਜਾਨ ਦੂਰੇ ਜਾ ਕੇ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਗੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪੁਰਾਨੈ ਛੋੜ ਜਾ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਵਾਇਆ ਛਪ ਸਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰਿਆ ਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਹ ਓੜ ਨਿਭਾਵੇ ਕਹਾ ਬੁਝਾਰਥ ਬੁੱਝੇ ਡੋਰਾ ਨਿਸਕਈਏ ਤੋਂ ਸਮਝੇ ਪੂਰਾ ਕਹਾ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਪਿਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਇ ਸੁ ਆਵੈ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੈ ਗ੍ਰਹਿ ਪਿੱਤਰ ਬਾਸੈ ਅੰਤ ਕੇਲ ਮਾਇਆ ਰੰਗ ਰਸੈ ਤੜਖਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ

ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੰਗ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਵ ਰੰਗ ਲਾਵੇ ਬਿਨ ਸਿਆ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਲ ਪਟਰਿਓ ਤੈ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨੇ ਤਾਕੂ ਹਾਥ ਨਾ ਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਏ ਮਿਥਿਆ ਤਨ ਧਨ ਕੁਟਮ ਸਬਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਜੋ ਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੁਵ ਮੋ ਅਭਿਮਾਨ ਮਿਥਿਆ ਸੁਪਰ ਕਰਤ ਗੁਮਾਨ ਅਸਤਿਰ ਭਗਤ ਸਾਧ ਕੀ ਸਰਨ ਨਾਨਕ ਜੇ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਮਰ ਨਿੰਦਾ ਸੁਨਹਿ ਮਿਥਿਆ ਸਪਰ ਦਰਭ ਗੋ ਹਿਰੇ ਮਿਥਿਆ ਨੇਤਰ ਭੇਖ ਪਾਰ ਉਤਰ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਗੋ ਤਾਵ ਮਿਥਿਆ ਮਨ ਪਰ ਲੋਭ ਲੁਭਾ ਮਿਥਿਆ ਤਨੇ ਪਰ ਬੁਕਾਰਾ ਮਿਥਿਆ ਵਾਸ ਲੇਦ ਬੇਕਾਰ ਬਿਨ ਬੁੱਝੇ ਮਿਥਿਆ ਸਭ ਹੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਗਤ ਕੀ ਅਰਜਾ ਸਾਜ ਬਣਾ ਕੇ ਅਵ ਸੁੱਚਾ ਬਿਰਥਾ ਨਾਮ ਬਿਨਾ ਦਨ ਅੰਧ ਮੁਖਾ ਬਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰੇਥਾ ਬੇਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਦਾਮ ਧਨ ਧਨ ਤੇਜਨ ਜੇ ਘੜ ਵਸਿਓ ਹਰ ਨਾਮ ਨਾਨਕ ਤਾ ਕੇ ਬਲ ਬਲ ਜਾਓ ਰਹਿ ਤਬਰ ਕਸ਼ਬਰ ਕਮਾਵਤ ਮਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਪ੍ਰਭਦੇਸੇ ਆਵ ਨਾ ਕਰੇ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਦਰ ਬਸੇ ਨਿਰੰਕਾਰ ਤਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਆਪਣਾ ਕੀਆ ਆਪੇ ਬਾਨੇ ਆਪੇ ਆਪ ਆਪ ਕਰਥ ਮੇਰਾ ਕਿਸੇ ਦੂਰ

ਬਿਨਸ ਜਾਇ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮੰਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਤਿਆਗਤ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਜੈ ਸੋਈ ਜੈ ਮਨਾਠ ਪਹਿਰ ਤਾਗਾ ਜਸ ਗਾ ਵਿਜੈ ਜੇ ਪ੍ਰਸਾਦ ਸਭ ਕਾਹੂ ਮਾਨੇ ਮੁਖ ਤਾਗੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਦਰ ਕੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਰਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਜਗੋ ਨਾ ਬਹੁਚੇ ਮਨ ਸਾਸਾ ਸਿਮਰ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁਖਨ ਪਹਿ ਰਿਜੈ ਮੰਤ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕਤ ਨਾ ਰਾਗ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਾ ਤਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਬੁਨ ਬਹੁਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਮਾਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ

ਸਾਧਕ ਸੰਗ ਬਸੇ ਤਾਂ ਉਚਾਇ, ਸਾਧੂ ਕਹਿ ਸੰਗ ਮਹਿਲ ਪਹੁੰਚਾਇ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ।

ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਪਰ ਨਿਸਤਰਾਏ, ਸਾਧਕ ਸੰਗ ਲੱਗੇ ਬਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ।

ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਧ ਹੈ ਰਾਮ ਨਾਮ ਸਾਰਸ ਪੀਵਸ ਪੰਡਿਤ ਕੇ ਉਦੇਸ਼ਕ ਜੀਵ ਹੈ ਹਰ ਕੀ ਕਦ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਬ੍ਰਾਨ ਸਿਮਰਤ ਬੁੱਝੇ ਮੁਨ ਸੁਖਮ ਮੈਂ ਜਾਣੇ ਅਸਫੂਲ ਚਾਹ ਵਰਨਾ ਕੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਕਤ ਹੋਏ ਸਾਹ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਦਰ ਉਤਾਰੇ ਬਸ ਬ੍ਰੇਦ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਸਿਰ ਗਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਨ ਭਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਕੇ ਪ੍ਰਵਾਨ ਆਪਣੇ ਦਾਸ ਭਾਵ ਕਿਰਪਾ ਕਰੇ ਤਿਸ ਦਾਸ ਸਭ ਸੋਝੀ ਫਰਾਏ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸਉ

ਜਾਨ ਜਬਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉਂ ਜਿ ਜਿਤ ਕਰ ਰਾਖਿਆ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸੁਇਫਨ ਹੋਗ ਪਸਰਿਆ।

ਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਾਬੇ ਦਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਤਬੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਈ ਕੋਟ ਕਬਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਂਤਰਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨੇ ਖੋਰ ਕਈ ਕੋਟ ਪਰ ਦਰਬ ਕੋਏ ਹਿਰੇ ਕਈ ਕੋਟ ਪਰ ਦੁੱਖ ਨਾ ਕਰਹਿ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਜਿਤ ਲਾਭੋ ਤਿਤ ਤਿਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਅਰਥ ਭੋਗੀ ਕਈ ਕੋਟ ਪੰਖੀ ਸਰਬ ਪਾਏ

ਹੋਏ ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋਤ ਸੁਭਾਵੈ ਸੋਈ ਹੋ ਕਿਨ ਮੈਂ ਥਾਪ ਉਥਾਪਨ ਹਾਰਾ ਅੰਤਨੇ ਕਿਛ ਪਾਰਾ ਵਾਰਾ ਹੁਕਮੇ ਧਾਰਾ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੇ ਮਾਨੁਕਤ ਪਾਵੇ ਪ੍ਰਭਾਵਿਤ ਪਾਥਰ ਥਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖਿਆ ਪ੍ਰਭਾਵਿਤ ਪਾਥ ਤੁਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਿਆਂਕ ਆਪ ਸਵਾਮੀ ਖੇਲਾ ਵਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਰਣਾ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹਿੱਤਾ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣਾ ਬਚਾ ਪਰ ਮੈਂ ਭੁੱਲਾ ਦਹਿ ਦਸਤਾਵੇ ਨਿਮਖਮਾਏ

ਘਟਗੜ ਪੂਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਾਲਨਾ ਹੀ ਸਹਾਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੰਥੀਓ ਕਬੂ ਊਚ ਨੀਚ ਮਹਿ ਬਸਾ ਕਬੂ ਸੋਖ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਾਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਜ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵਹੀ ਰਹਾ ਗੁਰਪ੍ਰਸਾਦ ਨਾਨਕ ਸਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧੁ ਕਮੁ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨੰਗ ਜੋਨ ਭਰਮੈ ਪ੍ਰਮੀਆ ਨਾਨਾ ਰੂ ਜੋ ਸਵੰਗੀ ਦਿਖਾਵੇ ਜੋ ਪ੍ਰਭਾਵੇ ਤੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਅਪਾਵੇ ਉਸ ਸਥਾਨ ਤੇ ਬਾਹੁਰ ਨਾ ਆਵੇ ਅੰਤਰੇ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਦਨ ਨਾਮ ਰਤੇ ਕਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ

ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਤਲਵੰਤੋ ਕਰ ਕਿਰਪਾਵੈ ਥਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਪਿੱਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਰਮੈ ਹੋਏ ਜਾਏ ਬਸਵੰਤ ਕਿਸੇ ਨਾ ਬਤੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾਕਾ ਮਿਟੇ ਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੂੜ ਕਰਮ ਕਰੈ ਹੁਣ ਧਾਰੇ ਸਰਮ ਪਾਵਾਏ ਸਗਲੇ ਬਿਨ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਗਾਵੇ ਤਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬਲਕ ਜਾਣੇ ਮੁਝ ਤੇ ਕਛ ਹੋਏ ਤਬ ਸੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਕ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬਲਕ ਨੇ ਚਲ ਨਾਹੀ ਚੀਤ ਜਬਲਕ ਮੋਹ ਮਗਨ ਸੰਗ ਮਾਏ ਤਬਲਕ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟਾ ਸਹਿਜ ਘਟੇ ਲੱਕ ਉੜਤਾਵੇ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਮਰੈ ਬਿਨਾ ਸੰਤੋਖ ਨਹੀਂ ਕਹੂ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਗਾਜੇ ਨਾਮ ਰੰਗ ਸਰਬ ਸਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਵ ਕਰਨ ਕਰਾਵਨ ਕਰਨੇ ਹਾਸ ਕਿਆਤ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਵਸੋਏ ਜੋ ਕਿ ਸ਼ਕੀਨੋ

ਰਾਸ਼ਟਰਪਤੀ ਸੰਦਗੇ ਦੁਖਨ ਯਾਰ ਜਾ ਘਟੇ ਸੰਦਗੇ ਦੁਖਨ ਜਮਤੇ ਨਹੀਂ ਛੁਟੇ ਸੰਦਗੇ ਦੁਖਨ ਸੰਦਗੇ ਦੁਖਨ ਯਾਰ ਜਾ ਘਟੇ ਸੰਦਗੇ ਦੁਖਨ ਤੇ ਜਮਤੇ ਨਹੀਂ ਛੁਟੇ ਸੰਦਗੇ ਦੁਖਨ ਸੁਖ ਸਭ ਜਾਏ ਸੰਦਗੇ ਦੁਖਨ ਨਰਕ ਮੈਂ ਪਾਏ ਸੰਦਗੇ ਦੁਖਨ ਮਾ ਤੋਏ ਮਲੀਨ ਸੰਦਗੇ ਦੁਖਨ ਸੋਭਾ ਤੇ ਹੀਨ ਸੰਦਗੇ ਹਥੇ ਕੋ ਰੱਖੇ ਨਾ ਕੋਏ ਸੰਦਗੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨੰਦਕ ਭੀ ਤਰੈ ਸੰਤ ਗੈ ਦੁਖਨ ਦੇ ਮੁਖ ਭਵੈ ਸੰਤਨ ਗੈ ਦੁਖਨ ਗਾਗ ਜੋ ਲਵੈ ਸੰਤਨ ਗੈ ਦੁਖਨ ਸਰਬ ਜੋਨ ਪਾਏ ਸੰਤ ਗੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤ ਗਨੰਦ ਗੈ ਦੁਖਨ ਦ੍ਰਿਸ਼ਨਾ ਮੈਂ ਜਲੈ ਸੰਤ ਗੈ ਦੁਖਨ ਸਭ ਕੋ ਛਲੈ ਸੰਤ ਗੈ ਦੁਖਨ ਤੇ ਸਭ ਜਾਏ ਸੰਤ ਗੈ ਦੁਖਨ ਨੀਚ ਨੀਚਾਏ ਸੰਤੋ ਕੀ ਗਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤਾ ਲਏ ਮਿਲਾਏ ਸੰਤ ਗਾ ਨਿੰਦਕ ਮਹਤ ਤਾਈ ਸੰਤ ਗਾ ਨਿੰਦਕ ਠਗਨ ਨਾ ਪਾਈ ਸੰਤ ਗਾ ਦੁਖੀ ਸੰਤ ਗਾ ਸੰਤ ਕੇ ਸੰਤ ਦੁਖੀ ਗਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤਾ ਉਹ ਵਿਗਤ ਪਾਹੇ ਸੰਤ ਗਾ ਦੁਖ ਸੰਤ ਗਾ ਨਿੰਦ

ਸੰਗਾ ਦੁਖੀ ਸਦਾ ਪਵਿੱਤ, ਸੰਗਾ ਦੁਖੀ ਕਿਸੇ ਕਾ ਨਹੀਂ ਮਿਤ, ਸੰਗੇ ਦੁਖੀ ਕੋ ਡਾਨ ਲਾਗੇ, ਸੰਗੇ ਦੁਖੀ ਕੋ ਸਭ ਤਿਆਗੈ, ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬੇਕਾਰੀ, ਸੰਗਾ ਦੁਖੀ ਜਨਮੈ ਮਰੈ, ਸੰਗੀ ਦੁਖ ਨਾ ਸੁਖ ਤੇ ਟਰੈ, ਸੰਗੇ ਦੁਖੀ ਕਵ ਨਾਹੀ ਠਾਉ, ਨਾਨਕ ਸੰਭਾਵੈ ਤਲੈ ਮਿਲਾਏ, ਸੰਗਾ ਦੁਖੀ ਅਧਬੀਜ ਤੇ ਟੁਟਾਏ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ, ਸੰਗੇ ਦੁਖੀ ਉਦਿਆਨ ਭਰਮਾਈਏ, ਸੰਗਾ ਦੁਖੀ ਉੱਜੜ ਪਾਈਏ, ਸੰਗਾ ਦੁਖੀ ਅੰਦਰ ਦੇ ਥੋਸਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਪਨ ਵੀ ਜਾਪੇ ਖਾਹੇ, ਸੰਗੇ ਦੁਖੀ ਕਬਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਲਾਈ ਉਭਾਰ, ਸੰਗਾ ਦੁਖੀ ਇਉਂ ਬਿਲ ਲਾਏ, ਜਲ ਵੀ ਹੁਣ ਮਛਲੀ ਤੜ ਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਪਕ ਇੰਦਰ ਨੇ ਧਰਾਪੈ, ਸੰਗਾ ਦੁਖੀ ਛੁੱਟ ਅਕੇਲਾ, ਜੋ ਬੁਆੜ ਤਿਲ ਖੇਤ ਮਾਏ ਧਵੇਲਾ, ਸੰਗਾ ਦੁਖੀ ਧਰਮ ਤੇ ਰਹਿ, ਸੰਗਾ ਦੁਖੀ ਸਦਮਥਿਆ ਕਹਿਤ, ਕਿਰਤ ਨਿੰਦਾ ਕਾ ਤੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿ ਕਹੀਐ, ਸੰਗਾ ਦੁਖੀ ਨਾ ਮਰੈ ਨਾ ਜੀਵਾਈਐ, ਸੰਗੇ ਦੁਖੀ ਕੀ ਪੂਜਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮਿੱਠਾ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਗੜ ਤਿਸਕੇ ਗਰਡੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭੂ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਧੀ, ਆਪਣਾ ਖੇ ਲਾਭ ਕਰਨੇ ਹਾਰ, ਦੂਸਰ ਕੌਣ ਗਹਿ ਵਿਚਾਰ, ਜਿਸ ਨਾਉ ਕਿਰਪਾ ਕਰੇ ਤਿਸ ਆਪ ਨਾਮ ਦੇ।

ਜਲ ਮਥਾ ਵਡਭਾਗੀ ਤੇ ਜਨ ਜਗ ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਦ ਕਰੇ ਸੰਸਾਰ ਮੰਥਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਿਤ ਕੀਓ ਸੋਚੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਦਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੇ ਤਿਸਕੀ ਜਾਨੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਸ ਕਹਿਤ

ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮ ਮਨ ਮਾਹੇ ਦਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਜਾਬ ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਗੋਏ ਤਸਵੀਨ ਨਾਹੀ ਤੇ ਰਹਿ ਕਿਸ਼ ਕਾਮ ਗਤ ਨਾਨਕ ਜਪ ਏ ਖਰ ਨਾਮ ਰੂਬਨ ਤੋਏ ਨਾਹੀ ਮੋਹ ਪ੍ਰਭ ਕੀ ਜੋਤ ਸਗਲ ਘਟ ਸੁਹਾਏ ਧਨਵੰਤਾ ਗਾਗੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਲਬਿਆਤ ਸੂਰਾ ਜੇ ਗਊ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਗੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾ ਬਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜੋ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਖਤ ਨਸਤਰੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਧਿਆਨ ਮੈਂ ਮਾਰਗ ਪਾਵਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਨ ਸੰਤਨ ਕੀ ਬਾਂਛੋ ਧੂਰ ਨਾਨਕੀ ਹਰ ਲੁੱਚਾ ਪੂਰ ਮਨ ਮੂਰਖ ਆਏ ਬਿਲ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂੰ ਤਸੈ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਗਾਏ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਦਾ ਫਿਰਦੇ ਮਾਹੇ ਨਾਨਕ ਬਸ ਸੇਤੀ ਕਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਰ ਲਾਦ ਖੇਬ ਸੰਤੇ ਸੰਚਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਕੋਏ ਮਖੂਜਲ ਹਰ ਦਰਗੇ ਸੋਏ ਏ ਵਾ ਪਾਰ ਬਿਰਲਾ ਵਾ ਪਾਰੇ ਨਾਨਕ ਤਾਗੇ ਸਦਬਲੇ ਹਾਰੇ ਚਰਨ ਸਾਧਗੇ ਧੋਏ ਧੋਏ ਪਿਓਰ ਸਾਧੁਕ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਹ ਸੇਵਾ ਵਡਭਾਗੀ ਪਾਈਏ ਸਾਹ ਸੰਗਰ ਕੀਰਤਨ ਗਾਈਏ ਅਨਕ ਵਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰੁਚਾ ਕੇ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੀ ਤਿਸਕਾ ਉਹ ਕਰਨੇ ਜੋ ਤਿਸ ਬਿਨ ਦੁਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਕਹੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਿਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦੁੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕ ਜਸੋਵੈ ਸੁਪ੍ਰਸੰਨ ਅਸ਼ਟਪਦੀ ਅਬਨਾਸੀ ਪਰ ਮਨ ਮੇ ਰਾਖ ਮਾਨੁਕੀ ਤੂੰ ਪ੍ਰੀਤ ਤਿਆਗ ਤਿਸ ਤੈ ਪਰੈ ਨਾ ਹੀ ਕੁਛ ਕੋਏ ਸਰਬ ਨਿਰੰਤਰ ਇੱਕ

ਸਰਨਾ ਜੋਗ ਜੋ ਕਰ ਪਾਇਆ ਸੋਈ ਹੋ। ਹਰਨ ਭਰਨ ਜਾਗਾ ਨੇਤਰ ਫੋਰ ਤਿਸਗਾ ਮੰਤਰ ਨਾ ਜਾਣੇ ਹੋਰ। ਅਣਤ ਰੂਪ ਮੰਗਲ ਸਤ ਜਾ ਕੇ ਸਰਬ ਤੋਕ ਸੁਣੀਏ ਘਰ, ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ। ਤਬ ਮੈਂ ਤਬੀਸਰ ਗ੍ਰਸ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਆਨੰਦ ਸਪੁਰਕਾ ਕਰੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਏ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣਾ ਸੂਤ। ਸੁਮਤ ਗਿਆਨ ਧਿਆਨ ਜਿੰਦੇ ਜੰਦਾਸ, ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾ ਕੋ ਪਰਮਾ।

ਨਾਨਾ ਚਲਤ ਕਰੇ ਖਿਰ ਮਾਏ ਪੂਰ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆ ਬੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਮ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮਨ ਨਾਮ ਕੇ ਸੰਗਤਰੇ ਸੁਨ ਸਰਵਨ ਕਾਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਟੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਇ ਵਿਸ਼ਵਾਸ ਸਤਨਾਨ ਗੁਰਥੇ ਪਾਈ ਸਤ ਬਚਨ ਸਾਧ ਉਪਦੇਸ਼ ਸਤ ਜਨ ਜਾਕੇ ਹਿਰਦੈ ਪਰਵੇ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਵਿਦ ਗਤ ਜਿਸਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਗਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਨ ਬੁਝਿਆ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਭਜਨ ਪਦਾਰਥ ਲਹੇ ਹੋਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋ ਵਡਭਾਗੀ ਜਨਕਾ ਸੰਗ

ਭੇ ਸੱਚ ਅਸ਼ਟਪਦੇ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਾਜਾ ਸੰਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸ ਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਿਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਸਿਵਜਿਆ ਤਸਮਾਹੇ ਸਮਾਨ

ਸਾ ਸੰਭਾਰ ਆਪਣੇ ਜਨਕਾ ਪ੍ਰਦਾ ਢਾਕ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਰਾਖੇ ਤਾਂ ਕਿ ਗਤਬਿੰਦ ਕੋ ਇਹਨਾਂ ਲਾਖੇ ਪ੍ਰਭ ਕੇ ਸੇਵਕ ਕਹੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈਦਸ ਪ੍ਰਗਟਾਇਆ ਨੇਕੀ ਘੀਰੀ ਮਹਿਕਲ ਰਾਖੇ ਭਸਮ ਕਰਾਇਆ ਲਸਕਰ ਕੋਟ ਲਾਖਿਆ ਜਿਸਕਾ ਸਾਸਨਾ ਕਾ

ਤੈਨੂੰ ਜਨ ਦੇਹੇ ਜੰਜਨ ਅਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾਪ ਮਿਟਾਵੈ ਅਮਰ ਸਿਆਲਮ ਸਗਲੀ ਸ਼ਾਟ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਮੀ ਤੇਰਾ ਨਾਨਕ ਤੇ ਜਨ ਕੇ ਪੁੱਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸੁਖਦਰਾਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਾ ਗੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਰਾਏ ਗੁਰਬਚਨੀ ਹਰਨਾਮ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਗੋ ਕਰ ਕਸ਼ਨਾ ਜਨਾਵੈ ਹਰ ਹਰ ਨਾਮ ਹਰਦਾ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਸੇਵਕ ਕਾਰਜ ਰਾਹ ਸੇਵਾ ਕਰਤੋਏ ਨੇ ਕਾਮੀ ਤਸਗੋਤ ਪ੍ਰਾਪ ਸਵਾਮੀ ਅਵਨੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਰਦੈ ਹਰ ਨਾਮਨ ਗਵਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਲੈ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਗਤ ਪੁਨੀਤ ਪਰਸਤ ਸ਼ਰਨਗਤ ਨਿਰਮਲ ਰੀਤ ਭੇਟ ਸੰਗਰਾਮ

ਆਸੇ ਤਪਤ ਮਾਏ ਠਾਂਡ ਵਰਤਾਈ ਅਣਤ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖਾਇ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ।

ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਇੰਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹ ਹਉ ਕਮਨ ਛੁਟਕਾਰ ਆਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾ ਤੂੰ ਲੈ ਇਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਕ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁੰਦ ਗੈਤ ਰਹਿਤ ਗਦ ਪਾਵੋ ਸਾਰ ਬੁੱਧ ਸਤਰ ਕੋ ਨਾਮ ਸਹਿ

ਪੁੰਜੀ ਸੰਜ ਕਰੋ ਵਿਵਹਾਰ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪੇ ਗੁਸਾ ਲਾਹੇ ਏਕ ਸਿਮਰੇ ਕੋ ਮਨ ਆਹੇ ਏਕ ਸਗੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੇ ਉਹ ਪ੍ਰਭਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਰਾਤ ਪ੍ਰਾਸ਼ਦ ਗਏ ਮੰਤਰ ਅੰਦਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕ ਹੀ ਪ੍ਰਭੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ।

ਸਰਬ ਕਲਿਆਣ ਸੂਗ੍ਰਹਿ ਨਾਮ ਬੁੱਢ ਜਾਤ ਪਾਇ ਵਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਬੇਗ ਦਰਸ

ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਗਰ।

ਅਪਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟਿਤਾ ਪਾਪਨ ਦਬਗਤੇ ਉਤਾ ਜਬ ਧਾਰੀ ਆਪਣ ਸੁਨ ਸਮਾਤ ਬੈਰ ਵਿਰੋਧਕ ਸੰਗਮਾਤ ਅਬਿਸਕਾ ਵਰਨ ਚਿਹਨਾ ਜਾਪ ਤਬ ਹਰ ਸੋ ਕਹੋ ਕਿਸੇ ਵਿਆਪ ਜਬ ਆਪਣੇ ਆਪ ਆਪਾਰ ਬ੍ਰਭ ਤਾ ਮੋਹ ਕਾਂਕ ਸੁਭਦ ਪਰਮਾਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਖ ਸਕਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋ ਧਰਾਏ ਤਬ ਗਮਨ ਡਰ ਗਮਨ ਕਤ ਡਰੇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਨ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਮਨ ਕਰਨੇ ਹਾ ਨਾਨਕ ਕਰਤੇ ਕਾ ਨਾਹੇ ਸੁਮਾਰ ਜੇ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਬੇਦ ਕਥੇਬ ਕਹ ਕਹੁ ਚੀਨ ਜਬ ਆਪਣੇ ਆਪ ਆਪ ਉਤਾਰੈ ਤਾ ਸ਼ਗਨ ਅਮ ਸ਼ਗਨ ਕਹਾ ਵਿਚਾਰੇ ਜੇ ਆਪਨੂੰ ਜਾ ਬਨਾਵ ਨੇਰਾ ਜੈ ਆਪਨ ਊਛ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਏਕਾ ਏਕ ਏਕ ਭਗਵੰਤਾ ਤੈ ਗਾਉਣ ਚਿੰਤ ਕਿਸ ਲਾਗੈ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੈ ਗਾਉਣ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬੇਅੰਦੂਸ਼ ਦੇ ਉੱਚਾ ਨਾਨਕ ਆਪਸ ਗੁਆਪੇ ਪਹੁਚਾ ਜਾ ਪ੍ਰਜੋ ਪ੍ਰਪੰਚ ਅਕਾਰ ਤੇ ਗੁਣ ਮੈਂ ਕੀਨੂੰ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰ ਕੋ ਸੁਰਗ ਵੰਸ਼ਾਵਤਾਲ ਜਾਲ ਮਾਇਆ ਜੰਜਾਲ ਹਾਂ ਮੈਂ ਮੋਹ ਭਰਮ ਵਹਿ ਭਾਰ ਦੂਖ

ਪਾਕਾ ਆਪੇ ਧਨੀ ਉਨਕੀ ਸੋਭਾ ਉਨਹੋਂ ਬਰੀ। ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਸ ਭੋਗਨ ਰਜੋਗ। ਜਿਸ ਭਾਵਤ ਸਭ ਨਾਏ ਲਾਵੇ, ਜਿਸ ਭਾਵਤ ਖੇਲ ਖਿਲਾਵੇ। ਬੇਸੁਮਾਰਿਆ ਥਾ ਅਗੰਤਿਆ ਤੁਲਾਏ,

ਸੁਭਾਵਿਤ ਸਿੱਠ ਉਪਾਏ ਆਪਣੇ ਭਾਣੇ ਰਹੇ ਸਮਾਏ ਤੁਮਦੇ ਭਿੰਨ ਇੰਗ ਛੂ ਆਪਨ ਸੁ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸਭ ਦਰਸੀ ਤੁਧ ਗਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਚੰਦਰ ਸਭ ਤਾਗੇ ਹਾਥ ਦੀਨ ਦਿਆਲ ਅਨਾਥ ਗੋ ਨਾਥ

ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਲ ਲਾਗਾ ਹਰੇਕੇ ਨਾਇ ਦਸਕੀ ਆਸਨਾ ਬਿਰਥੀ ਜਾਏ। ਸੇਵਕ ਹੋ ਸੇਵਾ ਬਨਿਆਈ ਹੁਕਮ ਬੂਝ ਪਰਮਪਤ ਬਾਇਸ ਤੇ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਤਰੰਕਾਰ ਬੰਧਨ ਦੂਰ ਭਏ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪਰਲੋਕ ਸੁਹੇਲੇ।

ਆਪਣਾ ਪੇਖੋ ਨੇਰਾ ਮਿੜਿਆ ਗਿਆਨ ਮਨਸੈ ਅੰਧੇਰਾ ਸੁਨ ਬਦੇ ਸਿਰ ਦੇ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਬਲ ਦੋਏ ਲਿਓ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੁਰੀ ਦੀਖਿਆ।

ਜਨ ਗੋਗੋਏ ਨਾ ਪਹੁੰਚਣ ਹਾਰ ਸੁਰ ਪਰ ਠਾਡਾ ਗੁਰੂ ਸੂਰਾ ਨਾਨਕ ਥਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਤਰਜਾਮੀ ਪੁਰਖ ਪ੍ਰਧਾਨ ਜਿਸਮਨ ਬਸੇ ਸੋਤ ਨਿਹਾਲ

ਪ੍ਰਾਇ ਕਹ ਹਉ ਕਿ ਨਾ ਕਛ ਕਰਾ ਆ ਭਲਾ ਕਰ ਤੂੰ ਤਾਂ ਤਰੀਕੀ ਆ ਪੈ ਜਾਣੇ ਆਪਣੇ ਜੀ ਕੀ ਆਵਸਾਜ ਧਾਰੀ ਸਭ ਸਾਜ ਓਦ ਬੋਧ ਆਪਣ ਸੰਗ ਰਾਤ ਆ ਕੀ ਗਦਮਿਤ ਗਈ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਸਗਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹਿਉ ਜਾਨ ਜੋ ਜਾਣੇ ਤਾਂ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਗੁਲਵੰਤ ਬਤਵੰਤ ਜੀਵਨ ਮੁਕਤ ਜਿਸ ਹਿਰਦਾਇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹਾ ਸੁਭਾਵ ਜਨ ਕਹਿ ਸੰਗ ਚੇਤੇ ਆਵਾ ਨਾਮ

ਸਿਮਰ ਸਿਮਰਨਾ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਭਜਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਦ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਗਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੈ ਮਾਥੇ ਨਾਲ ਗੁਦਰੇ ਤਨਕਾ ਸਾਥੇ ਸਰਨ ਜੋਗ ਸੁਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੰਰਚਨਾ ਕਹਿਤੇ

ਜਿਸਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਤਨ ਅਮ੍ਰਿਤ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀ ਕਦ ਹੋਏ ਗੁਣ ਗੋਬਿੰਦ ਨਾਮ ਦੁਰਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਦ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ

ਵਾਹਿਗੁਰੂ ਜੀ ਕੀ ਫਤਿਹ।

ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ

ਜਾਇ ਨਾ ਜਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੇ ਅਦੀਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛਿਜ ਦੇਸੇ ਕਿਆ ਭਿਜ ਪਿਹਸੇ ਕਿਆ ਗੰਜ ਕਰਮੇ ਕਿਆ ਭੰਜ ਭਰਮੇ

ਸੰਘਰੀ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਮਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ।

ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਘਟ ਘਟ ਕੇ ਪਰ ਪਟ ਕੀ ਜਾਣ। ਜਬ ਉਦਕਰਖ ਕਰਾਂ ਕਰਤਾਰ, ਪਰਜਾ ਧਰਤ ਤਬ ਦੇਹ ਅਪਾਰ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ, ਬਾਰਾਂ ਮਾਹ ਦੇ ਪਾਠ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਉ ਹੁਣ ਜੋ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਅਲਵਰ ਬਾਰੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦਕੋਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੁੜੇ ਸਨ। ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਦਾ ਕੀਰਤਨ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪਿੱਤਰ ਮੁੱਖ ਭਾਗ ਦੀ ਕਥਾ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਆਉਣ ਵਾਲੀ 16 ਤਰੀਕ ਤੋਂ ਲੈ ਕੇ ਸ਼ੁੱਕਰਵਾਰ ਤੋਂ ਲੈ ਕੇ 18 ਅਕਤੂਬਰ ਤੱਕ, ਐਤਵਾਰ ਤੱਕ, ਜੋ ਕਿ ਹਜ਼ੂਰੀ ਰਾਗੀ ਸਾਚਖੰਡ ਦਰਬਾਰ ਸਾਹਿਬ ਜੀ ਭਾਈ ਕਮਲਜੀਤ ਸਿੰਘ ਦਾ ਹਜ਼ੂਰੀ ਰਾਗੀ ਜਥਾ ਪਹੁੰਚ ਰਿਹਾ ਹੈ ਜੀ। ਸ਼ਾਮ ਦੀਵਾਨਾਂ 'ਚ ਹਾਜ਼ਰੀ ਭਰਨਗੇ, ਆਪ ਜੀ ਨੇ ਸਰ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਜੀ। ਪੰਥ ਮਹਾਨ ਸ਼ਖਸੀਅਤ, ਪੰਥ ਰਤਨ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੱਲਣੇ ਵਾਲਿਆਂ ਦੀ ਮਿੱਠੀ ਯਾਦ, 20 ਸਾਲਾਨਾ ਬਰਸੀ ਦੇ ਸੰਬੰਧ ਵਿੱਚ ਆਉਣ ਵਾਲੇ ਐਤਵਾਰ ਦੀ ਸ਼ਾਮ ਦੇ ਦੀਵਾਨ ਅਤੇ ਜੋ ਸਿਮਰਨ ਹੁੰਦੇ ਹਨ ਇਸ ਸੰਬੰਧ 'ਚ ਹੋਣਗੇ, ਉਹਨਾਂ ਦੀ ਯਾਦ ਵਿੱਚ ਆਪ ਜੀ ਨੇ ਸਰ ਦੀਵਾਨਾਂ 'ਚ ਹਾਜ਼ਰੀ ਭਰਨੀ ਹੈ ਜੀ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਕਰ ਕਿਰਪਾ ਤੀਜੇ ਨਾਮ ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਦੀ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨ ਦੀ ਰਹਿਮਤ ਕੀਤੀ। ਅੰਮ੍ਰਿਤ ਵੇਲੇ ਏਡੀ ਵੱਡੀ ਬਖਸ਼ਿਸ਼ ਜੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਲੇਕਿਨ ਇਸ ਬਖਸ਼ੂ ਨੂੰ ਉਸ ਪ੍ਰਾਣਪਤੀ ਦੇ ਨਾਲ ਜਿਸ ਦੀ ਵਾਪਸ ਸਤਿਗੁਰ ਸਾਹਿਬ ਨੇ ਫਰਮਾਇਆ ਕੋਈ ਵਿਰਲੇ ਸਮੇਂ ਚੀਕੀ ਕੇ ਉਧਰ ਵੇਖੇ ਹਸਤੀ ਸਮਾਏ ਕੈਸੇ, ਅਤੁਲ ਪਹਾੜ ਪਾਰ ਭਰਿੰਗੀ ਨਾ ਉਠਾ। ਤੇ ਅੰਮ੍ਰਿਤ ਵੇਲੇ ਦੀ ਬਖਸ਼ ਨੂੰ ਇਸ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇੱਕ ਕੀੜੀ ਜਿਹੜੀ ਹੈ ਨਾ ਉਹ ਆਖੇ ਕਿ ਮੈਂ ਪਹਾੜ ਚੱਕ ਲਾਂ, ਨਹੀਂ ਚੱਕ ਸਕਦੀ, ਨਹੀਂ ਬਿਆਨ ਹੋ ਸਕਦਾ। ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਹੈਗੀਆਂ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ। ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਦੇਵ ਗੰਧਾਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ ਸੱਚੇ ਪਿਤਾ, ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਵਿਵਹਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੂੰ ਸਰਵਣ ਕੀਤਾ ਹੈ। ਹਰ ਪ੍ਰਾਣ ਪ੍ਰਭੂ ਸੁਖ ਦਾਤੇ, ਗੁਰਪ੍ਰਸਾਦ ਕਾਹੂ ਜਾ। ਇਹ ਵਾਹਿਗੁਰੂ, ਤੂੰ ਸਾਡੀ ਜਿੰਦ ਨੂੰ ਸੁੱਖ ਦੇਣ ਵਾਲਾ, ਤੂੰ ਪ੍ਰਾਣਾ ਦਾ ਦਾਤਾ ਹੈ, ਪ੍ਰਾਣਾਂ ਨੂੰ ਸੁੱਖ ਦੇਣ ਵਾਲਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਗੁਰੂ ਕਿਰਪਾ ਦੇ ਨਾਲ ਕਾਹੂ ਇਹ ਗੱਲ ਵਿਰਲਿਆ ਨੇ ਜਾਣੀ ਹੈ ਕਿ ਵਾਹਿਗੁਰੂ ਪ੍ਰਾਣ ਮੈਨੂੰ ਵਾਹਿਗੁਰੂ ਕਾਲ ਪੁਰਖ ਨੇ ਬਖਸ਼ੇ। ਇਹ ਗੱਲ ਵਿਰਲਿਆ ਨੇ ਜਾਣੀ ਹੈ ਕਿ ਮੈਨੂੰ ਇਹ ਦਾਤ, ਇਹ ਸਵਾਸ ਉਸ ਵਾਹਿਗੁਰੂ ਨੇ ਬਖਸ਼ੇ ਆ, ਮੈਂ ਸੁੱਖ ਉਹਦੇ ਕਰਕੇ ਪਾ ਲਿਆ। ਉਹਦੇ ਤੋਂ ਅਸੀਂ ਭੁੱਲ ਗਏ। ਸਤਿਗੁਰ ਸਾਹਿਬ ਜੀ ਨੇ ਭੁੱਲੇ ਹੋਏ ਨੂੰ ਹੀ ਫਰਮਾਇਆ ਹੈ, ਮਾਈ ਸੁਣਤ ਸੋਚ ਭੈ ਡਰ। ਮਾਈ ਦਾ ਅਰਥ ਲੁਕਾਈ, ਹੀ ਲੁਕਾਈ ਨੇ ਲੁਕੋ, ਉਸ ਵਾਹਿਗੁਰੂ ਨੂੰ ਭੁੱਲੇ ਹੋਇਓ, ਸੁਣੋ ਫਿਰ ਸੋਚੋ, ਉਹਦੇ ਭੈ ਚ ਆਓ। ਜਿਸ ਤੁਸੀਂ ਉਹਨੂੰ ਭੁੱਲ ਵੀ ਗਏ ਜੇ, ਹੁਣ ਸੋਚ ਕੇ ਉਹਦੀ ਸ਼ਰਨ ਚ ਆ ਜਾਓ। ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਤ। ਆਹ ਮੇਰਾ ਏ, ਆਹ ਤੇਰਾ ਏ, ਇਹ ਗੱਲ ਨੂੰ ਛੱਡ ਦੇ, ਸਭ ਕੁਛ ਉਸ ਵਾਹਿਗੁਰੂ ਦਾ ਕਾਲ ਪੁਰਖ, ਮੇਰਾ ਕੁਛ ਨਹੀਂ ਤੇਰਾ ਹੈ, ਇਹ ਜਿੰਦ ਮੇਰੀ ਨਹੀਂ ਤੇਰੀ ਏ। ਉਹਦੀ ਸ਼ਰਨ ਵਿੱਚ ਆ ਜਾ ਕਿ ਵਾਹਿਗੁਰੂ ਇਹ ਪ੍ਰਾਣ ਤੇਰੇ ਆ, ਕੱਲ ਤੇਰੇ ਪ੍ਰਾਣਾਂ ਦੀ ਰੱਖਿਆ ਕਰੇਗਾ। ਸ਼ਰਨ ਚ ਆਉਣ ਦਾ ਮਤਲਬ ਇਹ ਆ ਕਿ ਫਿਰ ਆਪਣੀ ਮਤ ਨਹੀਂ ਵਰਤਣੀ, ਜੋ ਜੋ ਕਹੇ ਸੋਈ ਭਲ ਮਨ। ਜੋ ਗੁਰੂ ਸਾਹਿਬ ਨੇ ਫਰਮਾਇਆ, ਸਤਿਗੁਰੂ ਸਾਹਿਬ ਜੀ ਨੇ, ਉਹਨੂੰ ਭਲਾ ਕਰਕੇ ਮੰਨ ਲਾ ਵੀ ਇਹ ਇਸ ਤੋਂ ਬਾਅਦ
ਨਹੀਂ ਜਾਣਾ। ਉਹਦੇ ਅੱਗੇ ਨਾਹਿਨ ਕਬੂਲ ਕਰ, ਗੁਰੂ ਦੇ ਕਹੇ ਅੱਗੇ ਵੀ ਆਪਣੀ ਕਬੂਲ ਨਾ ਬੋਲ, ਉਹਦੇ ਬੁਲਾ ਨੂੰ ਮੰਨ। ਇਹਦਾ ਮਤਲਬ ਫਿਰ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਾਣ ਲਿਆ, ਹੁਣ ਤੂੰ ਸ਼ੁਕਰ ਗੁਜ਼ਾਰ ਹੋ। ਫਿਰ ਇਹ ਬੇਨਤੀ ਕਰ ਉਹਦੇ ਅੱਗੇ, ਨਿਮਖ ਨਾ ਵਿਸਰੋ ਹੀਏ ਮੇਰੇ ਤੇ, ਵਾਹਿਗੁਰੂ ਕਿਰਪਾ ਕਰ, ਇੱਕ ਨਿਮਖ ਜਿੰਨਾ ਸਮਾਂ ਜਿਹੜਾ ਨਾ ਉਹ ਮੈਥੋਂ ਨਾ ਵਿਸਰ। ਜਦੋਂ ਤੂੰ ਵਿਸਰਦਾ ਨਾ, ਵਿਸਰਤ ਜਾਈ ਹੋ ਮਰ, ਤੂੰ ਵਿਸਰੇ ਤੇ ਮੈਂ ਜਿਉਂਦਾ ਨਹੀਂ, ਫਿਰ ਮੈਂ ਮਰਿਆਂ ਦੇ ਵਿੱਚ ਸ਼ਾਮਲ ਆ। ਇਸ ਵਾਸਤੇ ਆਹ ਕਿਰਪਾ ਕਰ ਵੀ ਤੇਰੀ ਯਾਦ ਮੈਨੂੰ ਬਣੀ ਰਹੇ ਕਿ ਇਹ ਪ੍ਰਾਣ ਤੇਰੇ ਨੇ, ਮੈਂ ਤੇਰੇ ਪ੍ਰਾਣਾਂ ਦਾ, ਤੇਰੀ ਪ੍ਰਾਣਾਂ ਦੇ ਆਸਰੇ ਤੈਨੂੰ ਸ਼ੁਕਰਗੁਜ਼ਾਰ ਕਰ। ਜਦੋਂ ਤੂੰ ਇਉਂ ਦਾ ਸ਼ੁਕਰਗੁਜ਼ਾਰ ਕਰੇਗਾ, ਸੁਖਦਾਈ, ਫਿਰ ਤੈਨੂੰ ਸੁੱਖ ਜਿਹੜਾ ਹੈ ਉਹ ਬਖਸ਼ਿਸ਼ ਹੋ ਗਿਆ, ਦੁੱਖ ਨਹੀਂ ਵਿਆਪੇਗਾ। ਗੁਰਮੁਖ ਬੁੱਢੇ ਕਦੇ ਨਾਹੀਂ ਜਿਨ ਅੰਤਰ ਸੁਰਤ ਗਿਆਨ, ਉਹ ਸਦਾ ਸਦਾ ਹਰ ਗੁਣ ਰਵੇ। ਉਹਨਾਂ ਦੀ ਸੁਰਤੀ ਕਾਇਮ, ਸਦਾ ਉਸ ਵਾਹਿਗੁਰੂ ਨੂੰ ਭੁੱਲਦੇ ਨਹੀਂ, ਉਹਨੂੰ ਯਾਦ ਕਰਦੇ, ਅੰਤਰ ਸਹਿਜ ਧਿਆਨ, ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸੁੱਖ ਇੱਕ ਸਮਾਨ। ਉਹਨਾਂ ਦੁੱਖ ਤੇ ਸੁੱਖ ਦਾ ਪ੍ਰਣਾਮ ਸੁੱਖਦਾਈ, ਉਹਨਾਂ ਕੋਲ ਸੁੱਖ ਹੀ ਹੈ। ਵਾਹਿਗੁਰੂ ਸੁੱਖ ਦੇਣ ਵਾਲਾ ਤੂੰ ਹੈ, ਪੂਰਨ ਪ੍ਰਭ ਕਰਤਾ, ਸੁੱਖਾਂ ਦਾਤਾ ਤੂੰ ਹੈ, ਹਰ ਪ੍ਰਾਣ ਪ੍ਰਭੂ ਸੁੱਖਦਾਤਾ। ਜਦੋਂ ਮੈਂ ਉਹਨੂੰ ਮੰਨ ਲਿਆ, ਮੇਰੇ ਕੋਲ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਹੁਤ ਗਲਤੀਆਂ ਹੋਣਗੀਆਂ, ਉਹ ਫਿਰ ਮੇਰੀਆਂ ਭੁੱਲਾਂ ਨੂੰ ਚਕਾਰਤਾ ਨਹੀਂ, ਮੇਰੀਆਂ ਗੱਲਾਂ ਨੂੰ ਜਦਾ ਨਹੀਂ, ਮੇਰੀ ਬਹੁਤ ਇਆਨਤ ਜਰਤ, ਉਹ ਜਰ ਜਾਂਦਾ ਕੋਈ ਗੱਲ ਨਹੀਂ, ਬੱਚਾ ਹੈ। ਇਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਫਿਰ ਤੂੰ, ਜਿਨ੍ਹਾਂ ਨੇ ਗੁਰਪ੍ਰਸਾਦ ਕਾਹੂ ਜਾਤੇ, ਜਿਨ੍ਹਾਂ ਨੇ ਗੁਰੂ ਕਿਰਪਾ ਨਾਲ ਫਿਰ ਲੈਣ, ਉਹਨਾਂ ਚ ਹੋ ਜਾਏਗਾ, ਤੂੰ ਪ੍ਰਵਾਨ ਚੜੇਗਾ। ਫਿਰ ਤੈਨੂੰ ਕੀ ਹੈਗਾ, ਸੰਤ, ਸੰਤ ਤੁਮਾਰੇ ਤੁਮਰੇ ਪ੍ਰੀਤ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਵਾਹਿਗੁਰੂ ਤੂੰ ਸੰਤ ਜਣਾ ਦਾ ਹੈ, ਸੰਤ ਤੇਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਹਰ ਕੇ ਸੰਤ ਜਣਾ ਕੀ ਹਮ ਧੂਰ। ਵਾਹਿਗੁਰੂ ਜਿਹੜੇ ਤੇਰੇ ਨੇ ਮੈਂ ਉਹਨਾਂ ਦੀ ਧੂਰ, ਬਾਬਾ ਆਨੰਦ ਸਿੰਘ ਜੀ ਜੀਵਨ ਚ ਇੱਕ ਵਾਰਤਾ ਹੈ ਕਿ ਉਹ ਬੈਠੇ ਸੰਤ ਦੀ ਬਿਰਤੀ ਕਿਹੋ ਜਿਹੀ, ਸੰਗਤ ਨੇ ਕਿਹਾ ਬਾਬਾ ਜੀ ਤੁਹਾਡੇ ਦਰਸ਼ਨ ਦੇ ਦਾਰੇ ਲੈਂਦੇ। ਉਹ ਕਹਿੰਦੇ ਇੱਕ ਤਖ਼ਤ ਪੁੱਛ ਲਿਆਓ, ਜਦ ਤੁਖਤ ਪੁੱਛ ਲਿਆਂਦਾ ਕਹਿੰਦੇ ਵਿਛਾਈ ਵਿਛਾਵੇ, ਵਿਛਾਈ ਵਿਛਾ ਹੈ ਕਹਿੰਦੇ ਚੰਦੋਆ ਚਾਂਦਨੀ ਲਾ ਦਿਓ, ਮੰਜੀ ਸਾਹਿਬ ਲਾ ਕੇ ਸਤਿਗੁਰ ਸਾਹਿਬ ਜਿਹਾ ਪ੍ਰਕਾਸ਼ ਕਰ, ਆਪ ਚੌਲ ਦੀ ਸੇਵਾ ਕਰ ਲਾ, ਵੀ ਦਰਸ਼ਨ ਸਤਿਗੁਰ ਦੇ। ਇਸ ਵਾਸਤੇ ਜਿਹੜੇ ਸੰਤ ਨੇ ਨਾ, ਉਹ ਉਹਨੂੰ ਅੱਗੇ ਰੱਖਦੇ ਆ, ਉਹ ਆਪ ਨਹੀਂ ਅੱਗੇ ਹੁੰਦੇ, ਔਰ ਸੰਤ ਪਖੰਡ ਨਹੀਂ ਕਰਦਾ। ਟਕਸਾਲ ਦੀ ਇੱਕ ਪੋਥੀ 'ਚ ਇੱਕ ਵਾਰਤਾ ਲਿਖੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਕੋਲ ਦਿਨ
ਸਾਵਣ ਸਿੰਘ ਜੀ ਬੈਠੇ, ਉਹ ਗੱਲਾਂ ਕਰਨ ਵੀ ਇੰਨੇ ਸੂਰ ਦਿਖਦੇ ਆ, ਐਂ ਦਿਖਦਾ ਹੈ ਗੁਰਮੁਖ ਨੂੰ ਪਤਾ ਹੁੰਦਾ ਹੈ ਵੀ ਪਖੰਡ ਕੀ ਹੈ। ਉਹ ਕਦੇ ਚੁੱਪ ਰਹੇ, ਉਹਨਾਂ ਦੀ ਕੋਈ ਛੋਟੀ ਜਿਹੀ ਵਸਤੂ ਸੀ, ਉਹ ਚੱਕ ਕੇ ਘੜੀ ਜਿਹੜੀ ਸੀ ਨਾ ਉਹਨਾਂ ਨੇ ਪਿੱਛੇ ਰੱਖਤੀ। ਸੇਵਾਦਾਰ ਨੂੰ ਪੁੱਛਦੇ, ਵੇਖੀ ਵੀ ਟਾਈਮ ਕਿੰਨਾ ਹੋਇਆ। ਉਹ ਹੱਥ ਮਾਰੇ ਵੀ ਘੜੀ ਕਿੱਥੇ ਆ, ਉਹ ਵੇਖਣ ਘੜੀ ਕਿੱਥੇ ਆ। ਭਾਈ ਸਾਹਿਬ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਦੱਸੀਏ ਘੜੀ ਕਿੱਥੇ। ਕਹਿੰਦੇ ਹਾਂ, ਤੁਹਾਨੂੰ ਕਿੰਨੇ ਸੂਰਜ ਦਿਖਦੇ ਸੀ, ਘੜੀ ਨਹੀਂ ਦਿਖਦੀ ਵੀ ਕਿੱਥੇ ਆ। ਜਿਹੜੇ ਸੰਤ ਨੇ ਉਹ ਕਦੀ ਆਪਣੀ ਵਡਿਆਈ ਨਹੀਂ ਪਾਉਂਦੇ, ਉਹ ਕਦੀ ਇਹੋ ਜਿਹੀ ਕਰਕੇ ਦਿਖਾਉਂਦੇ ਵੀ ਮੈਂ ਆਹ ਜਾਣਦਾ, ਮੈਂ ਇਹ ਜਾਣਦਾ। ਜਿਹੜਾ ਕਹਿੰਦਾ ਮੈਂ ਜਾਣਦਾ ਨਾ, ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰਨਾ ਛਾਨਾ। ਜਿਹੜਾ ਜਾਣਦਾ ਹੈ ਉਹ ਕਦੀ ਨਹੀਂ ਕਿਸੇ ਨੂੰ ਕਹਿੰਦਾ ਮੈਂ ਜਾਣਦਾ। ਉਹ ਆਪਣੇ ਅੰਦਰੋਂ ਅੰਦਰ ਹੀ ਉਦਾਰਤ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ। ਉਹ ਰਸ ਰਸ ਕੇ ਉਹਦਾ ਪੀਂਦਾ, ਉਹਦੇ ਸੰਤ ਨੇ। ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਿਹਾ ਪਰਤ। ਜਿਹੜੇ ਉਹਦੇ ਸੰਤ ਨੇ ਹਰ ਕੇ ਸੰਤ ਜਣਾ ਕੀ ਹਮ ਧੂਰ, ਉਹਨਾਂ ਨੇ ਉਸ ਵਾਹਿਗੁਰੂ ਦੀ ਸਤ ਸੰਗਤ ਚ ਮਿਲ ਕੇ ਆਤਮ ਮਨ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਾਉਣਾ ਕੀਤਾ। ਫਿਰ ਉਹ ਕਦੀ ਨਹੀਂ ਕਹਿੰਦੇ ਕਿ ਮੈਂ ਪਾਇਆ। ਕਹਿੰਦੇ ਸਤਿਗੁਰ ਸੰਤ ਮਿਲੇ ਤਾਂ ਪਾਈਏ, ਸਤਿਗੁਰ ਸੰਤ ਮਿਲੇ ਸ਼ਾਂਤ ਪਾਈਏ। ਕਹਿੰਦੇ ਸ਼ਾਂਤੀ ਤਾਂ ਹੋਣੀ ਹੈ, ਤੂੰ ਸਤਿਗੁਰ ਸੰਤ ਨੂੰ ਮਿਲਿਆ। ਉਹ ਸੰਤ ਨੇ ਉਸ ਵਾਹਿਗੁਰੂ ਦੇ ਜਿਹੜੇ ਗੁਰੂ ਨੂੰ ਅੱਗੇ ਰੱਖਿਆ। ਕਿਲ ਬਿਖ ਦੁੱਖ ਕਾਟੇ ਸਭ ਦੂਰ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ। ਜਿਹੜੇ ਉਹਦੇ ਸੰਤ ਨੇ ਉਹ ਕਹਿੰਦੇ ਨੇ ਗੁਰੂ ਸੰਤ ਕੋਲ ਆ, ਗੁਰੂ ਸੰਤ ਕੋਲ ਆਇਆ ਗੁਰੂ ਤੈਨੂੰ ਆਪਣੇ ਵਰਗਾ ਬਣਾ ਲਏਗਾ, ਫਿਰ ਤੇਰੇ ਤੇ ਕਾਲ ਦਾ ਅਸਰ ਨਹੀਂ ਹੈਗਾ, ਫਿਰ ਤੇਰਾ ਕੋਈ ਲੇਖਾ ਜਿਹੜਾ ਨਹੀਂ ਹੈਗਾ। ਗੁਰੂ ਸੰਤ ਤੈਨੂੰ ਸੰਤ ਬਣਾਏਗਾ, ਤੇਰੇ ਅੰਦਰ ਜੋਤ ਜਗਾਏਗਾ। ਅੰਤਰ ਜੋਤ ਭਈ ਪ੍ਰਫੁੱਲਤ, ਤੇਰੇ ਅੰਦਰ ਉਹ ਜੋਤ ਜਗਾਏਗਾ। ਪੁਰਖ ਨਿਰੰਜਣ ਦੇਖਿਆ ਹਜ਼ੂਰ, ਵਾਹਿਗੁਰੂ ਜੀ ਨੂੰ ਕਹਿੰਦਾ ਸੀ ਦੂਰ ਏ ਬਹੁਤ ਦੂਰ ਏ ਬਹੁਤ ਦੂਰ ਏ, ਫਿਰ ਉਹ ਤੈਨੂੰ ਹਜ਼ੂਰ ਦੱਸਿਆ। ਸੰਤ ਕਿਹੋ ਜਿਹਾ ਹੈ? ਸੰਤ ਸ਼ਾਂਤੀ ਸੰਤੋਖੀ ਨਿਰਵੈਰ ਤਿਆਗੀ ਸਵੈ ਅੰਤ। ਸਿੱਖੀ ਦੀ ਫਿਲਾਸਫੀ ਜਿਹੜੀ ਹੈ ਉਹ ਸੰਤ ਤੇ ਸਿਪਾਹੀ ਦੀ ਹੈ। ਪਹਿਲਾਂ ਸੰਤ ਫਿਰ ਸਿਪਾਹੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਤ, ਸ੍ਰੀ ਅਕਾਲ ਤਖਤ ਸਾਹਿਬ ਸਿਪਾਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੀਰ ਰਸ ਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਾਂਤ ਰਸ ਏ। ਸਿਪਾਹੀ ਇਕੱਲਾ ਜ਼ਾਲਮ ਬਣ ਜਾਂਦਾ, ਇਸ ਚੀਜ਼ ਦਾ ਪਤਾ ਨਹੀਂ। ਇੰਡੀਆ ਦੇ ਵਿੱਚ ਪੁਲਿਸ ਵਾਲੇ ਕੁੱਟਦੇ ਨੇ, ਬੇਰਹਿਮੀ ਨੇ, ਇਕੱਲੇ ਸਿਪਾਹੀ ਹੁੰਦੇ ਉਹਨਾਂ ਕੋਲ, ਉਸ ਵਾਹਿਗੁਰੂ ਦਾ ਨਾਂ ਨਹੀਂ ਹੈਗਾ, ਇਸ ਕਰਕੇ ਜ਼ਾਲਮ ਨਹੀਂ। ਇਕੱਲਾ ਸੰਤ ਹੋਏਗਾ ਉਹ ਤੇ ਜ਼ੁਲਮ ਹੋ ਜਾਏਗਾ, ਉਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕੇਗਾ। ਸਤਿਗੁਰੂ ਸਾਹਿਬ ਜੀ ਨੇ ਇਸ ਵਾਸਤੇ ਸੰਤ ਸਿਪਾਹੀ ਬਣਾਇਆ, ਪਰ ਪਹਿਲਾਂ ਸੰਤ ਬਣਾਇਆ ਹਰਿਮੰਦਰ ਸਾਹਿਬ, ਪਹਿਲਾਂ ਸਾਖੀ। ਇਸੇ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਥੜਾ ਸਾਹਿਬ ਨਹੀਂ ਹੈ।
ਇਸੇ ਕਰਕੇ ਹੀ ਹਰਿਮੰਦਰ ਸਾਹਿਬ ਦੇ ਗੁੰਮਟ ਜਿਹੜੇ ਨੇ ਉਹ ਬੈਕਮੈਨ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਸਰੋਵਰ ਜਾਲੇ ਜਿਹੜਾ ਜਾਲੇ ਉਹ ਵੀ ਸ਼ਾਂਤੀ ਦਾ ਪ੍ਰਤੀਕ ਹੈ। ਆਖਿਆ ਤੂੰ ਇਉਂ ਰਹਿਣਾ, ਸੰਤ ਹਮੇਸ਼ਾ ਨਿਮਰਤਾ ਚ ਰਹਿੰਦਾ ਹੈ। ਇਸੇ ਖੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਨੀਵੇਂ ਥਾਂ ਤੇ ਬਣਾਇਆ ਗਿਆ ਹੈ। ਆਮ ਤੌਰ ਦੇ ਉੱਤੇ ਮੰਦਰਾਂ ਚ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਸਤਿਗੁਰ ਸਾਹਿਬ ਨੇ ਆਖਿਆ ਨਹੀਂ, ਤੈਨੂੰ ਸਿੱਖਿਆ ਮਿਲੇਗੀ ਕਿ ਸੰਤ ਹਮੇਸ਼ਾ ਨਿਮਰਤਾ ਚ ਰਹਿੰਦਾ ਹੈ। ਸੰਤ ਨੂੰ

ਉਹਨੇ ਸੰਤ ਨੂੰ ਤੂੰ ਫੜ ਲਏਗਾ ਨਾ, ਤਿੱਖੇ ਸ਼ਸਤਰ ਨਾ ਕੱਟੇਗਾ, ਉਹ ਤੈਨੂੰ ਕੋਈ ਸ਼ਰਾਪ ਨਹੀਂ ਦੇਗਾ, ਉਹ ਤੈਨੂੰ ਮਾੜਾ ਨਹੀਂ ਕਹੇਗਾ। ਦੁਨੀਆਂ ਚ ਪੀਰਾਂ ਫਕੀਰਾਂ ਦੀ ਵਾਰਤਾ ਹੈ ਕਿ ਕਿਸੇ ਪੀਰ ਨੂੰ ਕਿਸੇ ਨੇ ਕੁਛ ਕਹਿਤਾ, ਉਹਨੇ ਨਾਲ ਹੀ ਉਹਨੂੰ ਸ਼ਰਾਫ ਦੇਤਾ। ਮੁਸਲਮਾਨ ਪੀਰ ਆਪਸ ਚ ਵੀ ਸ਼ਰਾਫ ਪਾਸਰਾ ਦਿੰਦੇ ਨੇ। ਖਵਾਜਾ ਹਸਨ ਨੂਰੀ ਨੂੰ ਜੁਨੈਦ ਬਗਦਾਦੀ ਨੇ ਸ਼ਰਾਫ ਅਹਿਮ ਯਾ ਖੁਦਾ ਮੇਰੀ ਕੋਈ ਬੰਦਗੀ ਹੈ, ਇਹਦੀ ਮੌਤ ਹੋ ਗਈ। ਜੁਨੈਦ ਬਗਦਾਦੀ ਨੇ ਕਿਹਾ, ਯਾ ਖੁਦਾ ਜੇ ਮੇਰੀ ਕੋਈ ਬੰਦਗੀ ਹੈ, ਮੈਂ ਸੰਸਾਰ ਨੂੰ ਕਰਾਮਾਤ ਖਾਵਾਂ, ਲੋਕੀ ਮੇਰੀ ਪੂਜਾ ਕਰਨ। ਜਿਹੜਾ ਇਹ ਕਹਿਣ ਵਾਲਾ ਸੀ ਕਿ ਅੱਲਾ ਇੱਕ, ਉਹ ਬੰਦਗੀ ਕਰਕੇ ਆਪਣੀ ਪੂਜਾ ਚ ਆ ਗਿਆ। ਲੇਕਿਨ ਸਿੱਖੀ ਦੇ ਵਿੱਚ ਜਿਹੜਾ ਸੰਤ ਏ, ਉਹਨੂੰ ਕੋਈ ਤਿੱਖੇ ਸ਼ਸਤਰ ਨਾਲ ਵੀ ਕੱਟੇ, ਉਹ ਨਹੀਂ ਕਹਿੰਦਾ ਵੀ ਰੱਬਾ ਇਹਨੂੰ ਮਾਰ ਦੇ,

ਜਿਵੇਂ ਲੱਕੜੀ ਨੂੰ ਕੋਈ ਤਿੱਖੇ ਸ਼ਸਤਰ ਨਾਲ ਕੱਟ ਰਿਹਾ ਹੈ, ਉਹ ਲੱਕੜ ਉਹਦਾ ਫਿਰ ਸਵਾਰ ਭਲਾ ਕਰ। ਫਰੀਦਾ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਹੈ ਦਰਵੇਸ਼ ਇਹੋ ਜਿਹਾ ਹੋਵੇ ਕਿ ਰੁੱਖ ਵਰਗੀ ਜਰਾਂਦ ਹੋਵੇ, ਜਿਵੇਂ ਸਤਿਗੁਰੀਅਨ ਸੰਤ ਹੈ। ਚਰਨ ਤਲੇ ਉਹ ਗਾਹੇ ਵੈਸਿਓ ਸ਼ਰਮ ਨਾ ਰਹੋ ਸਰੀਰ, ਮਹਾਂਸਾਗਰ ਨਾ ਵਿਆਪੇ ਖਿਣੇ ਉਤਾਰਿਓ ਤੀਰ। ਉਹ ਲੱਕੜ ਨੂੰ ਕੁਹਾੜੇ ਨੇ ਕੱਟਿਆ, ਲੱਕੜ ਨੇ ਕੀਤਾ, ਉਹਨੇ ਕਿਹਾ ਥੱਕ ਗਿਆ ਦਰਿਆ ਪਾਰ ਕਰਨਾ, ਆ ਮੈਂ ਬੇੜੀ ਬਣ ਕੇ ਤੈਨੂੰ ਪਾਰ ਲਾ ਦਿਆ। ਇਹ ਸੰਤ ਦਾ ਸੁਭਾਅ ਹੈ। ਚੰਦਨ ਅਗਰ ਕਪੂਰ ਲੈ ਪਣਤੇ ਸੰਗੇ ਨੀ ਪ੍ਰੀਤ, ਬਿਸ਼ਟਾ ਮੂਤਰ ਖੋਤ ਮਨ ਨਾ ਮਣੀ ਵਿਪਰੀਤ। ਹੁਣ ਸੰਤ ਆਖੇ ਕਿ ਮੈਂ ਵਡਿਆ ਲਵਾਂ, ਸੰਤ ਨੂੰ ਕੁਛ ਚੰਦਨ ਰੱਖ ਦੇਵੇ ਤੇ ਉਹ ਚੰਦਨ ਕਰਕੇ ਆਖੇ ਕਿ ਮੈਂ ਇਹਦੀ ਉਸਤਤ ਵਿੱਚ ਆ ਜਾਵਾਂ, ਨਹੀਂ ਉਹ ਕਹਿੰਦਾ ਉਸਤਤ ਕਰਦਾ ਉਸ ਵਾਹਿਗੁਰੂ ਕਾਲ ਪ੍ਰਤੀ। ਉਸਤਤ ਮਨ ਮੈਂ ਕਰਨ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਉਹਦੇ ਕੋਲ ਚੰਦਨ ਦੇ ਚੜਾਵੇ ਚੜਾ ਦੇਵੇ ਤੇ ਉਹ ਉਹਦਾ ਹੀ ਉਸਤਤ ਨਹੀਂ ਕਰਦਾ, ਉਹਦੇ ਵਾਸਤੇ ਚੰਦਨ ਵਰਗਾ ਇਹੋ ਜਿਹਾ ਵੀ। ਤੇ ਜਿਹੜਾ ਕਿਸੇ ਦਾ ਇਹੋ ਜਿਹਾ ਵੇਖ ਕੇ ਉਸ ਵਾਹਿਗੁਰੂ ਨੂੰ ਭੁੱਲ ਗਿਆ, ਫਿਰ ਇਹਦਾ ਮਤਲਬ ਸੰਤ ਨਹੀਂ ਹੈਗਾ। ਧਰਤੀ ਦਾ ਸੁਭਾਅ ਕਿ ਚੰਦਨ ਨੂੰ ਵੀ ਆਪਣੇ ਦੀ ਕੋਈ ਵੱਡਾ ਆਇਆ ਉਹਦੀ ਹੰਕਾਰ ਨੂੰ ਖਤਮ ਕਰਕੇ ਉਹਨੂੰ ਆਪਣੇ ਵਰਗਾ ਕਰਨਾ। ਬਿਸਟਾ ਮੂਤਰ ਖੋ ਤਿਲ ਤਿਲ ਮਨ ਨਾ ਮਣੀ ਵਿਪਰੀਤ। ਧਰਤੀ ਤੇ ਕੋਈ ਵਿਸ਼ਟਾ ਕਰੇ ਤੇ ਉਹਦੀ ਗੰਦਗੀ ਦੀ ਬੋ ਖਤਮ ਕਰਕੇ ਉਹਨੂੰ ਵੀ ਪਵਿੱਤਰ ਕਰ ਦਿੰਦਾ ਹੈ। ਸੰਤ ਕੋਲੇ ਇਹੋ ਜਿਹਾ ਔਗਣਾਂ ਦਾ ਭਰਿਆ ਆਵੇ ਤੇ ਸੰਤ ਉਹਦੇ ਔਗਣ ਕੱਟ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਉਹਨੂੰ ਜੁੜਦਾ। ਕਰ ਪਰਗਾਸ ਪ੍ਰਚੰਡ ਪ੍ਰਗਟਿ ਅੰਧਕਾਰ ਵਿਨਾਸ਼। ਸੰਤ ਦਾ ਸੁਭਾਅ ਸਾਰਿਆਂ ਵਾਸਤੇ ਇੱਕੋ ਜਿਹਾ, ਸੂਰਜ ਚੜਿਆ ਹੈ, ਸੂਰਜ ਨੇ ਵੇਖਿਆ ਵੀ ਕਿਹੜਾ ਧਰਮ ਹੈ, ਸਭ ਨੂੰ ਚਾਨਣ ਇੱਕੋ ਜਿਹੀ ਦਿੱਤੀ ਹੈ। ਇਸ ਵਾਸਤੇ ਸੂਰਜ ਦੇ ਸੁਭਾਅ ਨੂੰ ਉਹ ਸੰਤ ਦਾ ਸੁਭਾਅ ਇੱਕੋ ਜਿਹਾ ਹੈ। ਇਸ ਕਰਕੇ ਸਤਿਗੁਰ ਸਾਹਿਬ ਨੇ

ਸੰਤ ਜਿਹੜਾ ਹੈ ਉਹਦੇ ਕੀਤੇ ਹੋਏ ਨੂੰ ਮਿੱਠਾ ਕੇ ਵਰਤਦਾ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿੱਥੇ ਸ਼ਹੀਦਾਂ ਦੇ ਸਰਤਾਜ ਨੇ, ਸ਼ਾਂਤੀ ਦੇ ਪੁੰਜ ਨੇ, ਇਲਾਹੀ ਜੋਤ ਏ, ਉੱਥੇ ਸੰਤ ਦੇ ਪੂਰਨੇ ਉਹਨਾਂ ਪਾਏ ਵੀ ਤੱਤੀ ਤਵੀ ਤੇ ਬਿਠਾਇਆ, ਤੱਤੀ ਰੇ ਸੀਸ ਵਿੱਚ ਪਈ ਏ, ਲੇਕਿਨ ਕਿਸੇ ਨੂੰ ਕੋਈ ਸ਼ਰਾਬ ਨਹੀਂ। ਇੱਥੇ ਤੱਕ ਕਿ ਸਾਈਂ ਮੀਆਂ ਮੀਰ ਆਇਆ ਤੇ ਸਾਈਂ ਮੀਆਂ ਮੀਰ ਨੇ ਕੀ ਹੋ ਰਿਹਾ ਹੈ, ਤੁਸੀਂ ਮੈਨੂੰ ਹੁਕਮ ਕਰੋ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਖੜਕਾ ਦੇਣ, ਤੁਹਾਨੂੰ ਇਉਂ ਦੇਗ ਚ ਉਬਾਲ ਰਿਹਾ, ਤੁਹਾਨੂੰ ਤੱਤੀ ਤਵੀ ਤੇ ਬਿਠਾ ਰਿਹਾ। ਕਿਸੇ ਪੰਥਰ ਜੀ ਨੇ ਬਹੁਤ ਸੁਣਿਆ, ਇੱਕ ਦਿਨ ਬਾਅਦ ਦੁਪਹਿਰੇ ਕਿਸੇ ਨੇ ਸਾਈਂ ਨੂੰ ਫਰਮਾਇਆ, ਗੁਰੂ ਅਰਜਨ ਤੇਰਾ ਮਿੱਤਰ ਪਿਆ ਰਾ ਤੱਤੀ ਤਵੀ ਬਿਠਾਇਆ, ਸੁਣ ਕੇ ਗੱਲ ਮੁਰੀਦ ਦੀ ਸਾਈਂ ਵਾਹੋ ਦਾਹੀ ਧਾਇਆ, ਸਰਪਟ ਪੁੱਜਿਆ ਵਿੱਚ ਹਵੇਲੀ ਸਤਿਗੁਰ ਏਕੀ ਚੂਜ ਵਰਤਾਇਆ, ਹੁਕਮ ਕਰੋ ਤਾਂ ਇੱਟ ਇੱਟ ਕਰਦਿਆਂ ਦਿੱਲੀ ਲਾਹੌਰ ਸਫਾਇਆ। ਤੇ ਸਤਿਗੁਰ ਸਾਹਿਬ ਜੀ ਨੇ ਅੱਖੋਂ ਅੱਗੇ ਸਾਈਂ ਜੀ ਬ੍ਰਹਮ ਗਿਆਨ

ਸਾਈਂ ਬੁੱਲੇ ਸ਼ਾਹ ਫਕੀਰ ਨੇ ਵੀ ਪਖੰਡੀ ਵੇਖੇ ਹੋਣਗੇ। ਉਹਨੇ ਦੋ ਪੰਕਤੀਆਂ ਚ ਦੋਹੇ ਲਿਖੇ ਆ, ਜਿਹੜੇ ਪਖੰਡੀ ਸੀ ਕਿ ਆਪਣੇ ਆਪ ਨੂੰ ਸੰਤ ਕਹਾਉਂਦੇ ਸੀ। ਭੇਖੀ ਪਖੰਡੀ ਠੱਗ ਜੋ ਸੰਤ ਕਹਾਉਂਦੇ ਨੇ, ਭੇਖ ਜਿਹੜੀ ਚੀਜ਼ ਪਾਈ ਉਹਨੂੰ ਕਮਾਉਣਾ ਨਾ, ਫਿਰ ਉਹ ਭੇਖ ਬਣ ਜਾਂਦੀ। ਪਖੰਡੀ ਪਖੰਡ ਕਰਨਾ, ਠੱਗੀਆਂ ਮਾਰਨੀਆਂ, ਫਿਰ ਆਪਣੇ ਆਪ ਨੂੰ ਸੰਤ ਕਹਾਉਣਾ, ਇਹ ਸਾਈਂ ਬੁੱਲੇ ਸ਼ਾਹ ਫਕੀਰ ਦੇ ਬਚਨ ਨੇ। ਭੇਖੀ ਪਖੰਡੀ ਠੱਗ ਜੋ ਸੰਤ ਕਹਾਉਂਦੇ ਨੇ, ਬੁੱਲਿਆ ਚੋਰ ਯਾਰ ਤੇ ਗੰਦੇ ਜੋ ਅੰਦਰ ਵੜ ਕੇ ਰੱਬ ਵਿਖਾਉਂਦੇ ਨੇ। ਜਿਹੜੇ ਕਹਿੰਦੇ ਮੈਂ ਇਹਨੂੰ ਅੰਦਰ ਵੜ ਕੇ ਰੱਬ ਵਿਖਾਵਾਂਗਾ, ਸਾਈਂ ਬੁੱਲੇ ਸ਼ਾਹ ਫਕੀਰ ਕਹਿੰਦਾ ਉਹ ਆਚਰਣ ਤੋਂ ਵਿਗਰੇ ਹੋਏ ਨੇ, ਉਹ ਚੋਰ ਨੇ। ਸਤਿਗੁਰ ਸਾਹਿਬ ਜੀ ਕਹਿੰਦੇ ਵੇਖੀ ਇਹੋ ਜਿਹਾ ਨਾ ਹੋ ਜਾਏ, ਹੈ ਨੀ ਕਹਿੰਦੇ ਇਹੋ ਜਿਹਾ। ਯਤਨ ਕਰੇ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਣਾ ਹੈ, ਦਾ ਯਤਨ ਕਰਦਾ ਹੈ, ਲਿਬਾਸ ਸੰਤ ਦਾ ਬਣਾਉਂਦਾ ਹੈ, ਮਨੁੱਖਾਂ ਨੂੰ ਭਟਕਾਉਂਦਾ ਹੈ, ਪਰ ਵਾਹਿਗੁਰੂ ਤੇਰੇ ਅੰਦਰ ਦੀ ਜਾਣਦਾ। ਪਾਪ ਕਰੇ ਕਰ ਮੂਕਰ ਪਾਵੇ ਭੇਸ ਕਰੇ ਨਿਰਬਾਨਾ, ਨੇ ਪਾਪ ਕਰਦਾ ਹੈ ਫਿਰ ਮੁਕਰ ਜਾਂਦਾ ਹੈ ਕਿ ਮੈਂ ਕੀਤਾ ਨਹੀਂ ਹੈ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਬਣਾਉਂਦਾ ਹੈ ਤੇ ਨਿਰਵਾਨ ਬਣਦਾ। ਕਰਤ ਬੁਰਾਈ ਮਨੁੱਖ ਤੇ ਛਪਾਈ, ਸਾਹਿਬ ਜੀ ਕਹਿ ਤੂੰ ਇਹ ਬੁਰਿਆਈ ਕੀਤੀ ਤੇ ਮਨੁੱਖ ਸਾਖੀ ਭੂਤ ਭਵਾਨ, ਪਰ ਉਹ ਵਾਹਿਗੁਰੂ ਅਕਾਲ ਪੁਰਖ ਉਹਦੇ ਜਾਣਦਾ। ਜਿੱਦਣ ਉਹਦੀ ਕਚਹਿਰੀ ਗਿਆ, ਗੁੱਜਾ ਕਮਾਣਾ ਪ੍ਰਗਟ ਹੋਆ, ਜਿਹੜਾ ਤੂੰ ਗੁੱਜਾ ਛਿਪ ਕੇ ਕਮਾਇਆ ਸੀ ਉਹ ਪ੍ਰਗਟ ਹੋ ਜਾਣਾ ਉੱਥੇ। ਈਤ ਊਤ ਖੁਆਰੀ, ਤੇਰੀ ਇਸ ਲੋਕ ਹੈ ਤੇਰੀ ਪਰਲੋਕ ਵਿੱਚ ਵੀ ਖੁਆਰੀ ਹੋਈ। ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਭਏ ਨਿਧਾਨ ਸਭ ਜਾ ਪੁੱਛੇ ਧਰਮ ਰਾਏ। ਨੂੰ ਪੁੱਜਿਆ ਉਸਨੂੰ ਧਰਮ ਜੋਤ ਮੋਰਚੇ ਚ ਇੱਕੋ ਸੰਤ ਸੀ ਕਿ ਜਿਹਨੇ ਜਿੰਨੀ ਰਸਤੇ ਚ ਮਾਇਆ ਹੋਈ ਉਹ ਸੰਤ ਜਰਨੈਲ ਸਿੰਘ ਕੋਲ ਢੇਰੀ ਕਰਤੀ, ਬਾਕੀ ਸਾਰੀ ਰਾਹ ਚ ਰਹਿ ਗਏ। ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਜਦੋਂ ਗ੍ਰਿਫਤਾਰੀ ਦੇਣ ਵਾਸਤੇ ਆਏ 1982 ਦੇ ਵਿੱਚ, ਉਹਨਾਂ ਨੂੰ ਰਸਤੇ ਚ ਆਉਂਦਿਆਂ ਆਉਂਦਿਆਂ ਕਰੀਬ 75,000 ਤੋਂ ਉੱਪਰ ਰੁਪਈਆ ਹੋਇਆ, ਪਰ ਉਹਨਾਂ ਸਾਰੀ ਆਖ ਉੱਥੇ ਢੇਰੀ ਕਰਤੀ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ, ਕਹਿੰਦੇ ਫਿਰ ਕੋੜਾ ਸੰਤ ਹੈ ਨਾ ਉਹਦੇ ਤੇ ਕਾਲ ਦਾ ਅਸਰ ਨਹੀਂ ਹੈਗਾ, ਉਹਨੂੰ ਆਖੇ ਕਾਲ ਖਾ ਜਾਵੇ ਨਹੀਂ। ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸਮਾਤੇ, ਉਹ ਤੇਰੇ ਰੰਗ ਦੇ

ਰੰਗੇ ਹੋਏ ਨੇ, ਉਹ ਫਿਰ ਸੰਤ ਉਹਦੇ ਨਾਲ ਪ੍ਰੇਮ ਕਰਦੇ ਤੇ ਉਹਦੇ ਨਾਲੋਂ ਕਦੀ ਟੁੱਟਦੇ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਗੁਰਦੁਆਰੇ ਸੰਤ ਬਾਬਾ ਬਲਕਾਰ ਸਿੰਘ ਹੁੰਦੇ ਸੀ, ਮਹਾ ਹੀ ਮਹਾ ਘਰ ਤੋਂ ਉਹਨਾਂ ਦਾ 4.5 ਫੁੱਟ ਹੋਏ। ਉਹਨਾਂ ਨੂੰ ਸੀ ਐਸ ਤਾਲ ਚ ਫੜ ਕੇ ਲੈ ਆਏ। ਹੁਣ ਸੰਤ ਜਿਹੜਾ ਨਾ ਉਹ ਨਹੀਂ ਡਰਦਾ, ਕਿਸੇ ਕਿੱਡੀ ਫੋਰਸ ਲੱਗੀ ਹੋਵੇ ਸੰਤ ਨਹੀਂ ਡਰਦਾ। ਬੜੀ ਫੋਰਸ ਲੱਗੀ ਤੇ ਐਸ ਐਸ ਪੀ ਬੜੇ ਹੰਕਾਰ ਆਇਆ। ਉਹਨੂੰ ਪੁੱਛਦਾ ਆਖੀ, ਕਹਿੰਦਾ ਵੀ ਸਿੰਘ ਆਉਂਦੇ ਆ? ਕਹਿੰਦਾ ਆਉਂਦੇ ਆ। ਕੀ ਹੁੰਦਾ? ਕਹਿੰਦਾ ਵੱਡੇ ਵੱਡੇ ਗ੍ਰਨੇਡ ਹੁੰਦੇ ਆ, ਬੜੀਆਂ ਰਫਲਾਂ ਹੁੰਦੀਆਂ ਨੇ, ਬੜੇ ਵੱਡੀਆਂ ਵੱਡੀ ਗੰਨਾਂ ਹੁੰਦੀਆਂ ਨੇ। ਉਹ ਕਹਿੰਦਾ ਜੀ ਮੈਨੂੰ ਮਲਾਏਗਾ? ਕਹਿੰਦਾ ਹਾਂ। ਕਹਿੰਦਾ ਕਦੋਂ ਮਲਾਇਆ? ਕਹਿੰਦਾ ਬਾਹਰ ਕੱਢ ਫਿਰ ਤਰੀਕ ਦਿਆਂ ਤੇ ਆ ਜਾ, ਨਹੀਂ ਤੇ ਆਮ ਲੋਕ ਉੱਥੇ ਜਾ ਕੇ ਮਿੰਨਤਾਂ ਕਰਦੇ ਸੀ। ਔਰ ਆਪਣਾ ਸਮਾਂ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਬਹੁਤ ਸੋਹਣਾ ਗੁਜ਼ਾਰਿਆ। ਜਿੰਨੇ ਸਿੱਖ ਸ਼ਹੀਦ ਹੋਏ ਨੇ ਉਹ ਸਾਰੇ ਸੰਤ ਸੀਗੇ, ਜਿਨ੍ਹਾਂ ਨੇ ਸਬਰ ਦੇ ਵਿੱਚ ਸ਼ਹੀਦੀਆਂ ਪਾਈਆਂ। ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਨਾਲ ਉਹਨਾਂ ਦੇ ਭਰਾ, ਉਹਨਾਂ ਦੇ ਭਤੀਜੇ, ਉਹਨਾਂ ਦੀ ਧਰਮ ਪਤਨੀ ਬੀਬੀ ਬਸੰਤ ਕੌਰ ਸ਼ਹੀਦ ਹੋਈ। ਅੱਜ ਦਾ ਹੁੰਦਾ ਕਹਿੰਦਾ ਮੈਂ ਕੀ ਲੈਣਾ ਤੇਰੀ ਸਿੱਖੀ ਦੇ। ਬੀਬੀਆਂ ਨਾਲ ਵੀ ਸੰਤ ਮੰਨਣਾ ਪਊਗਾ, ਕਿਉਂ? ਆਮ ਤੌਰ ਦੇ ਉੱਤੇ ਪੁੱਤਰ ਦਾ ਮੋਹ ਹੁੰਦਾ ਹੈ, ਲੇਕਿਨ ਜਦੋਂ ਭਾਈ ਤਾਰੂ ਸਿੰਘ ਫੜਿਆ ਗਿਆ ਤੇ ਅਖੀਰ ਬਾਹਰੋਂ ਬਾਹਰ ਖੇਤਾਂ ਚ ਫੜ ਲਿਆ ਸੀ, ਮਾਂ ਨੇ ਆਖਿਆ ਦੋ ਬਚਨ ਕਹਿ ਦਿਆਂ, ਭੈਣ ਨੇ ਆਖਿਆ ਦੋ ਬਚਨ ਕਹਿ ਦਿਆਂ, ਕਿਹੋ ਜਿਹੀ ਗਤੀ ਹੋਏਗੀ? ਮਾਂ ਸੰਤ ਹੋਏਗੀ, ਇਹ ਨਹੀਂ ਕਿ ਮਨੁੱਖੀ ਸੰਤ ਬੀਬੀ ਸੰਤ ਨਹੀਂ ਹੋ ਸਕਦੀ। ਵੇਂਦੇ ਸਾਰੀ ਮਾਂ ਨੂੰ ਸਮਝ ਆਈ, ਵੇਲਾ ਆ ਗਿਆ ਮਾਂ ਦੇ ਸ਼ੀਰ ਦਾ ਸੀ। ਸ਼ੀਰ ਕਹਿੰਦੇ ਦੁੱਧ ਨੂੰ, ਤੇ ਪੁਰਾਣੇ ਦੁੱਧ ਕਹਿੰਦੇ ਸੀ ਪੁੱਤ। ਉਹਨੇ ਵੇਖਿਆ ਵੀ ਵੇਖਦੇ ਸਾਰ ਹੀ ਜਦੋਂ ਸੱਤ ਚ ਮੁਲਾਕਾਤ ਪਹਿਰੇ ਦੇ ਕਰਾਈ ਸੀ ਵੀ ਮੇਰੇ ਪੁੱਤ ਦਾ ਜਿਹੜਾ ਸਮਾਂ ਹੈ ਨਾ ਉਹ ਆ ਗਿਆ ਹੋਇਆ, ਨਾ ਛੱਡਣਾ ਨੀ ਲਾਹੌਰ ਲੈ ਕੇ। ਉਹਨੇ ਪਹਿਲਾ ਬਚਨ ਆਖਿਆ, ਤੇਰੇ ਬਿਨਾਂ ਜਹਾਨ ਉੱਜੜ ਜਾਣਾ। ਕਿਉਂਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਇਕੱਲੇ ਇਕੱਲੇ ਸੀ, ਘਰ ਬਾਹਰ ਹੋ ਸੀ ਵੀਰਾਨ ਪੁੱਤਰਾ। ਕਹਿੰਦੇ ਸਾਡਾ ਘਰ ਜਿਹੜਾ ਹੈ ਉਹ ਵੀਰਾਨ ਹੋ ਜਾਂਦਾ ਹੈ ਜਦੋਂ ਤੂੰ ਚਲਾ ਗਿਆ, ਪਿੱਛੇ ਕੁਛ ਨਹੀਂ ਰਿਹਾ। ਪਰ ਤੈਨੂੰ ਮਾਂ ਦੀਆਂ ਪੁੱਤਰਾਂ ਲੋਰੀਆਂ ਨੇ, ਤੈਨੂੰ ਮੈਂ ਅਸੀਸ ਦੇਣੀ ਆ। ਐਸੀ ਮਾਂ ਅਸੀਂ ਸ਼ਬਦ ਪੜ ਤੱਕ ਸੀਮਤ ਰਹਿ ਗਿਆ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਤੇ ਮੁੜ ਕੇ ਆ ਪੀ ਵੀ ਨਹੀਂ, ਇਹਦੇ ਕੇਸ ਨਹੀਂ ਸੰਭਾਲੇ ਜਾਂਦੇ, ਇਹਦਾ ਆਹ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਕਿਸੇ ਪਾਸੇ ਇਹਨੂੰ ਮੂੰਹ ਕਰ ਜਾਏਗਾ। ਤੇ ਸ਼ਹੀਦ ਭਾਈ ਤਾਰੂ ਸਿੰਘ ਦੀ ਮਾਂ ਸੰਤ ਸੀ, ਉਹਨੇ ਅਸੀਸ ਦਿੱਤੀ ਸੀ, ਸਾਬਤ ਰਹਿ ਤੇਰਾ ਇਮਾਨ ਪੁੱਤਰਾ, ਤੇਰਾ ਇਮਾਨ ਸਾਬਤ ਰਹੇ, ਤੂੰ ਡੋਲੇ ਨਾ। ਸਾਡੇ ਘਰ ਦੀ ਰੀਤ, ਸਾਡੇ ਘਰ ਤੋਂ ਭਾਵ ਗੁਰੂ ਨਾਨਕ ਦੇ ਘਰ, ਸਾਡੇ ਘਰ ਦੀ ਰੀਤ, ਲਾੜੀ ਮੌਤ ਨੂੰ ਕਰੀ ਤੂੰ ਪ੍ਰਵਾਨ ਪੁੱਤਰਾ। ਉਹਨੇ ਪਹਿਲਾਂ ਕਿਹਾ ਸੀ ਤੇਰੇ ਬਿਨਾਂ ਜਹਾਨ ਉੱਜੜ ਜਾਣਾ, ਘਰ ਬਾਹਰ ਹੋ ਸੀ ਵੀਰਾਨ ਪੁੱਤਰਾ। ਹੁਣ ਕੀ ਕਹਿੰਦੀ ਹੈ? ਐ ਪਰ ਤੇਰੇ ਲਹੂ ਦੇ ਨਾਲ ਹੀ ਚਮਕਣਾ ਹੈ, ਖਾਨਦਾਨ ਦਾ ਨਾਮੋ ਨਿਸ਼ਾਨ ਪੁੱਤਰਾ। ਤੇਰਾ ਲਹੂ ਡੁੱਲੇਗਾ, ਸਾਡੇ ਖਾਨਦਾਨ ਦਾ ਨਾਂ ਰਹੇਗਾ। ਕਿਹੋ ਜਿਹੀ ਮਾਂ ਹੋਏਗੀ? ਸੰਤ ਬਿਰਤੀ, ਸੰਤ ਜਿਹੜਾ ਉਹਦੇ ਪ੍ਰੇਮ ਚ ਰਤਿਆ ਹੋਇਆ ਹੈ, ਉਹਦੇ ਤੋਂ ਮੂੰਹ ਨਹੀਂ ਮੁੜਦੇ। ਵਾਰਾਂ ਦੇ ਵਧੀਕ ਦੀ ਪਹਿਲੀ ਪੰਕਤੀ, ਰਤੇ ਸੇਈ ਜੇ ਮੁੱਖ ਨਾ ਮੁੜਨ, ਜਿੰਨਾ ਸਮਝਾਤਾ ਸਾਈ। ਜਿਹੜੇ ਠੱਗ ਨੇ ਕੱਚੇ ਨੇ, ਝੜ ਝੜ ਪਵ ਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਉਹ ਨਹੀਂ ਕਹਿੰਦੇ ਕਿ ਰੱਬ ਨੇ ਮੈਨੂੰ ਦਿੱਤਾ ਕੁਛ ਨਹੀਂ, ਉਹ ਕਹਿੰਦੇ ਵਾਹਿਗੁਰੂ ਚਰਨਾਂ ਲਿਬਣੀ ਚਾਹੀਦੀ। ਜੇ ਤੇਰੇ ਨਾਲ
ਨਿਭ ਜਾਵੇ ਪੂਰਨੇ ਤੂੰ ਪਾਇਆ। ਧਨੀ ਵਿਹੂਣਾ ਪਾਠ ਪਟੰਬਰ, ਧਨੀ ਮਾਲਕ ਵਾਹਿਗੁਰੂ ਤੂੰ, ਤੇਰੇ ਤੋਂ ਬਿਨਾਂ ਸੂਤੀ ਰੇਸ਼ਮੀ ਕੱਪੜੇ ਮਿਲਣ ਤੂੰ ਨਾ ਮਿਲੇ, ਭਾਹੀ ਸੇਤੀ ਜਾਲੇ ਉਹ ਮੈਨੂੰ ਅੱਗ ਚ ਸਾੜਦੇ ਆ। ਹੁਣ ਅਸੀਂ ਕਹਿੰਦੇ ਹਾਂ ਜੀ ਫਲਾਣੇ ਨੇ ਵੇਖੋ ਜੀ ਉਹ ਕਹਿੰਦਾ ਗਰੀਬੀ ਆ ਗਈ ਮੈਂ ਸਿੱਖੀ ਛੱਡਤੀ, ਧਰਮ ਕਦੀ ਪੈਸਿਆਂ ਨਾਲ ਨਹੀਂ ਹੁੰਦਾ, ਉਹ ਗੱਲ ਵੱਖਰੀ, ਸਿੱਖ ਨੇ ਸਿੱਖ ਦੀ ਮਦਦ ਕਰਨੀ। ਪਰ ਜੇ ਕੋਈ ਇੱਥੇ ਹੀ ਖੜੋ ਗਿਆ ਹੈ ਸਿੱਖੀ ਤੁਰਨਾ ਹੈ ਉਹਦੇ ਰਸਤੇ ਤੁਰਨਾ ਮਾਲਕ ਰੱਤੇ ਹੋਏ ਦੇ, ਤੇ ਫਿਰ ਸਭ ਕੁਛ ਤਿਆਗਣਾ ਪੈਣਾ। ਧਨੀ ਵੀ ਹੋਣਾ ਪਾਠ ਪਟੰਬਰ, ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੋਡੰਦੜੀ ਸੋਹਾਂ, ਮੈਂ ਤੇਰੇ ਨਾਲ ਤੂੰ ਨਾਲ ਹੋਵੇ ਮੈਂ ਲੁੱਡੀਆਂ ਪਾਵਾਂ ਤੇਰੇ ਨਾਲ ਮੈਨੂੰ ਖੁਸ਼ੀ ਹੈ। ਨਾਨਕ ਤੈਂ ਸਹਿਨਾਲੇ, ਮੈਂ ਤੇਰੇ ਨਾਲ ਸੁਭਾ ਪਾਵਾਂ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪੂਰਨੇ ਪਾਏ ਤੇ ਵੀ ਕੱਲ ਤੁਸੀਂ ਇਹੋ ਜਿਹਾ ਸੰਤ ਬਣਨਾ ਉਹਦੇ ਰੰਗ ਨਾ, ਤੇ ਮੈਂ ਤੁਹਾਨੂੰ ਕੱਢ ਕੇ ਦਿਖਾਉਣ ਲੱਗਾ ਇਦੋਂ ਔਖਾ ਸਮਾਂ ਤੇ ਕਿਸੇ ਤੇ ਨਹੀਂ ਆ ਸਕਦਾ ਵੀ ਘਰ ਵੀ ਉਜੜ ਗਿਆ, ਪੁੱਤ ਵੀ ਸ਼ਹੀਦ ਕਰਾ ਤੇ, ਸਿੱਖ ਵੀ ਸ਼ਹੀਦ ਕਰਾ ਤੇ, ਜੋੜਾ ਵੀ ਚਲਾ ਗਿਆ ਪੈਰਾਂ ਚੋਂ, ਜ਼ਖਮੀ ਹੋਏ, ਪੂਰਨ ਮਸੰਦ ਵਰਗਿਆਂ ਨੇ ਘਰੇ ਥਾਂ ਵੀ ਨਾ ਦਿੱਤੀ ਤੇ ਮਾਛੀ ਵਾਲੇ ਜੰਗਲਾਂ ਚ ਪਿਆ ਰੱਤਿਆ ਹੋਇਆ, ਜਿਹਨੇ ਕਿਹਾ ਤੁਸੀਂ ਰੱਤੇ ਹੋਣਾ। ਆਹ ਦੇਖੋ ਮੈਂ ਸ਼ੁਕਰ ਗੁਜ਼ਾਰ ਕਰਨ ਲੱਗਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿੰਦ ਰੋਗ ਰਜਾਈਆਂ ਦਾ ਉਡਰ, ਨਾਗ ਨਵਾਸਾਂ ਦਾ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਕ ਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰ ਵਾਹਿਗੁਰੂ ਅਕਾਲ ਪੁਰਖ, ਸੱਥਰ ਧਰਤੀ ਦਾ ਵਿਛਾਉਣਾ ਕੋਈ ਸੇਜ ਨਹੀਂ, ਭੱਠ ਖੇੜਿਆਂ ਦਾ ਰਹਿਣਾ, ਤੈਨੂੰ ਛੱਡ ਕੇ ਜਿਹੜਾ ਖੁਸ਼ੀ ਖੇਡਾਂ ਚ ਰਹਿਣਾ ਉਹ ਕਿਸੇ ਕੰਮ ਦਾ ਨਹੀਂ। ਜਿਹੜੇ ਤੇਰੇ ਪਿਆਰੇ ਉਹ ਤੇਰੇ ਰੰਗ ਜਿੱਤੇ ਹੋਏ ਆ ਉਹ ਨਹੀਂ ਕਹਿੰਦੇ ਅੱਜ ਰੰਗ ਤੁਮਾਰੇ ਲਾਲ ਪਏ ਹੈ ਰਾਮ ਨਾਮ ਰਸ ਮਾਤੇ, ਉਹ ਤੇਰੇ ਰਾਮ ਦੇ ਵਿੱਚ ਮਸਤੇ। ਮਹਾਂ ਕਿਲ ਵਿਖ ਕੋਟ ਦੋਖ ਰੋਗਾ, ਜਿਹੜੇ ਫਿਰ ਤੇਰੇ ਰੰਗ ਚ ਰਹੇ ਉਹਨਾਂ ਭਾਵੇਂ ਪਹਿਲਾਂ ਜੀਵਨ ਕਿਹੋ ਜਿਹਾ ਰਿਹਾ। ਬਹੁਤ ਸਿੱਖ ਪੈਦਾ ਨਾ ਮੱਝ ਦੇ ਇਲਾਕੇ ਚ ਹੋਏ, ਪਰ ਇੱਕ ਇਤਿਹਾਸ ਪੜੋਗੇ ਜਿੰਨੇ ਮੱਝ ਦੇ ਵਿੱਚੋਂ ਸਿੱਖੀ ਧਾਰਨ ਕੀਤੀ ਹੈ, ਤੁਸੀਂ ਕਿਸੇ ਦਾ ਇਤਿਹਾਸ ਪੜ ਲਓ, ਭਾਈ ਪਿੰਗੇ ਦਾ ਪੜ ਲਓ, ਭਾਈ ਲੱਖੀ ਦਾ ਪਲਖੂ ਦਾ ਪੜ ਲਓ, ਬਾਬਾ ਬਿਧੀ ਚੰਦ ਦਾ ਪੜ ਲਓ, ਬਾਬਾ ਅਦਰੀ ਦਾ ਪੜ ਲਓ, ਜਿੰਨੇ ਵੀ ਸਿੱਖ ਆਏ ਆ ਨਾ ਉਹ ਸਾਰੇ ਪਲਖ ਚੋਰ ਡਾਕ। ਲੇਕਿਨ ਸਤਿਗੁਰ ਸਾਹਿਬ ਨੇ ਏਡੀ ਕਿਰਪਾ ਕੀਤੀ ਕਿ ਉਹ ਸਾਰੇ ਮਹਾਨ ਗੁਰਸਿੱਖ ਹੋਏ ਆ, ਔਰ ਉਹਨਾਂ ਨੇ ਬਚਣਾ ਹੀ ਤਾਂ ਕਿਸੇ, ਕਹਿੰਦੇ ਉਹਨਾਂ ਨੇ ਭਾਵੇਂ ਪਹਿਲਾਂ ਕੁਛ ਕੀਤਾ, ਉਹਨਾਂ ਦੇ ਸਾਰੇ ਬੱਜਰ ਪਾਪ, ਉਹਨਾਂ ਦੇ ਕਰੋੜਾਂ ਦੋਖ ਕੋਟ ਦੋਖ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, ਤੇਰੀ ਇੱਕ ਨਜ਼ਰ ਪਈ ਉਹ ਸਾਰਾ ਕੁਛ ਖਤਮ ਹੋ ਗਿਆ, ਤੂੰ ਉਹਨਾਂ ਨੂੰ ਮਹਾਨ ਗੁਰੂ ਕੇ ਸਿੱਖ ਕਰ ਦਿੱਤਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਰਵਾਉਂਦੇ ਕਹਿੰਦੇ ਹੰਕਾਰ ਮੇਰੇ ਅੰਦਰ ਵੀ ਹੈਗਾ ਸੀ, ਹਉਮੈ ਮੇਰੇ ਅੰਦਰ ਵੀ ਹੈਗੀ ਜਦੋਂ ਮੈਂ ਅਨੰਦਪੁਰ ਸਾਹਿਬ ਆਇਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇੱਕ ਅੱਖ ਦਾ ਤੀਰ ਮਾਰਿਆ, ਇੱਕ ਅੱਖ ਭਰ ਕੇ ਮੇਰੇ ਵੱਲ ਤੱਕਿਆ, ਮਾਰਾ ਬਾ ਯੱਕ ਇਸ਼ਾਰੇ ਅਬਰੂ ਸ਼ਹੀਦ ਕਰ ਅਕਨੂੰ ਇਲਾਜ ਨੇਸ, ਕਹਿੰਦੇ ਇੱਕ ਅੱਖ ਦਾ ਇਸ਼ਾਰਾ ਕੀਤਾ, ਇੱਕ ਅੱਖ ਭਰ ਕੇ ਮੇਰੇ ਵੱਲ ਨੂੰ ਤੱਕਿਆ, ਤੇ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਵਿੰਨ ਕੇ ਰੱਖ ਦਿੱਤਾ, ਹੁਣ ਕੋਈ ਆਖੇ ਇਲਾਜ ਤੀਰ ਅੱਜ ਕਮਾ ਗੁਜਸ਼ਟ ਅੱਖ ਨੂੰ ਇਲਾਜ ਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਅੱਖ ਦਾ ਤੀਰ ਵੱਜ ਗਿਆ ਹੈ, ਹੁਣ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ, ਕੋਈ ਤੋੜ ਨਹੀਂ ਸਕਦਾ। ਉਹਦਾ ਪੰਜਾਬੀ ਚ ਅਰਥਾ ਹੋਇਆ, ਜਿੱਥੇ ਤੀਰ ਤਲਵਾਰ ਨਾਲ ਵਾਰ ਕੀਤਾ ਉੱਥੇ ਨੈਣਾ ਦਾ ਹੋਇਆ ਸ਼ਿਕਾਰ ਤੇਰਾ, ਮੈਨੂੰ ਭੁੱਲ ਗਿਆ ਕਾਬਲ ਕੰਧਾਰ ਗਜਨੀ, ਜਦੋਂ ਕੀਤਾ ਮੈਂ ਆਣ ਦੀਦਾਰ ਤੇਰਾ, ਪ੍ਰਭ ਦਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ,
ਉਹ ਸੌਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ, ਉਹ ਉੱਠਦੇ ਨੇ ਤੇ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ। ਨਾਨਕ ਗੁਰ ਚਰਨ ਪਰਾਤੇ, ਉਹ ਤੇਰੇ ਚਰਨਾਂ ਦੇ ਨਾਲ ਰੀਝ ਗਏ ਨੇ, ਤੇਰੇ ਚਰਨਾਂ ਜੁੜ ਗਏ ਹੋਏ, ਉਹਨਾਂ ਨੂੰ ਕੋਈ ਹੁਣ ਤੋੜ ਨਹੀਂ ਸਕਦਾ। ਉਹਨਾਂ ਦੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆਏ ਗਰਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤ ਆਵਨ ਗਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆ ਦਿਮਾਨ ਨਿਤਾਣਿਆ ਦਿਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਮਰੰਦ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ ਉਪਰੰਦ ਆਪ ਜੀ ਦੀ ਹਜ਼ੂਰੀ ਵਿਸੋਹਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਏ ਉਹਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਆਪ ਜੀ ਦੇ ਹੁਕਮ ਵਿੱਚ ਕੱਤਕ ਦਾ ਮਹੀਨਾ ਪ੍ਰਾਰੰਭ ਹੈ ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਸ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਮਹਾਂਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਹੁਕਮ ਵਿੱਚ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਮਹਾਰਾਜ ਕਿਰਪਾ ਕਰਨ, ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ, ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਥਮਿਕ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਕੇ, ਨਾਮ ਜਪ ਕੇ, ਪਿੱਤਰ ਗੁਰਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਣ ਕਰਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਦਰੋਂ ਗਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਉਣ ਵਾਲੇ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ, ਅਗਲੇ ਤੱਕ, ਹਫ਼ਤੇ ਤੱਕ ਹਜ਼ੂਰ ਰਾਗੀ ਭਾਈ ਕਮਲਜੀਤ ਸਿੰਘ ਜੀ ਦਾ ਕੀਰਤਨ ਜਥਾ ਹਜ਼ੂਰ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਜਥਾ ਸ਼ਾਮ ਦੀਵਾਨਾਂ 'ਚ ਹਾਜ਼ਰੀ ਭਰੇਗਾ, ਅਤੇ ਆਉਣ ਵਾਲੇ ਦੇ ਐਤਵਾਰ ਦੇ ਸ਼ਾਮ ਦੇ ਦੀਵਾਨ, ਵਿਸ਼ੇਸ਼ ਕਰਕੇ ਸਿਮਰਨ ਜੋ ਹਰ ਐਤਵਾਰ ਹੁੰਦੇ ਹਨ ਸ਼ਾਮ ਨੂੰ 7:30 ਵਜੇ, ਇਸ ਵਾਰ ਦੇ ਸਿਮਰ ਸੱਚਖੰਡ ਵਾਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕਥਾ ਕੀਰਤਨ ਕਰਕੇ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਗੁਰੂ ਘਰ ਗੁਰੂ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਜੋੜਿਆ, ਉਹਨਾਂ ਦੀ 20ਵੀਂ ਬਰਸੀ ਹੈ, ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ, ਮਹਾਂਪੁਰਸ਼ਾਂ ਦੀ, ਗੁਰੂ ਪਿਆਰਿਆਂ ਦੀ। ਆਉਣ ਵਾਲੇ ਐਤਵਾਰ ਸ਼ਾਮ ਦੀਵਾਨ ਸਜਣਗੇ, ਆਪ ਜੀ ਸਾਰਿਆਂ ਦੀਵਾਨਾਂ 'ਚ ਹਾਜ਼ਰ ਪਰਖੇ ਰਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਵਾਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੁਣੀ ਅਰਦਾਸ ਸੁਆਮੀ, ਮੇਰੇ ਸਰਬ ਕਲਾ ਬਣੇ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ

वाहे गुरु, वाहे गुरु।

ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

वाहेगुरु।

bar.

Bye.

Bye.

Bye.

Vaheguru.

Mom.

Bye.

Vaheguru. Vaheguru.

Bye.

Bye. Bye.

Bye.

Bye. Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

my

Bye.

Bye.

ಮನರತ್ತಾಗೋ ಬಿಂದು ಸಂಗ ಸಚ್ಚೋ ಜಂಜೋಳೆ.

0: ਰੰਗ ਕੋ ਲੋੜ,
1: ਨਾਨਕ ਮਨ ਤਨ ਚਾਵੇ ਉਹਨੇ ਕੋ ਰੰਗ ਕੋ ਲੋੜ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ, ਤੂੰ ਠਾਕਰ ਉੱਚ ਭਗਵਾਨ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ, ਤੂੰ ਠਾਕਰ ਉੱਚ ਭਗਵਾਨ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪੰਡਾ ਭੁੱਲ ਚੁੱਕ ਮਾਫ, ਤੇਰੇ ਚਰਨ ਕਮਲਾ ਪਾਸ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਵਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
2: ਸਤਨਾਮ।

गोर हाथ तरयो मेरे माथा, जन्म जन्म के किल बिख दुख उतरे।

Vahir. Vahir. Vahir ji ka khalsa, Vahir ji ki fateh. Simro, simr, simr, sukh pa. ਕੱਲ ਕਲੇਸ਼ ਤਨ ਮਾਹੀ ਮਟੋ ਅਸੀਂ ਸਿਮਰਨ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਇਹ ਗਿਆਨ ਆ ਜਾਂਦਾ ਕਿ ਇਹਦਾ ਕੀ ਫਾਇਦਾ ਕੋਈ ਵੀ ਕੰਮ ਮਨੁੱਖ ਤਾਂ ਕਰਦਾ ਵਾ ਜੇ ਉਹਨੂੰ ਫਾਇਦਾ ਹੋਵੇ ਦਿਸਦਾ ਹੋਵੇ ਅਤੇ ਅੱਜ ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ ਦੇਵ ਗੰਧਾਰੀ ਰਾਗ ਦੇ ਵਿੱਚ ਬੜਾ ਪਿਆਰਾ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਏ ਹੋ ਪਰ ਮੈਨੂੰ ਲੱਗਦਾ ਇੱਥੋਂ ਤੱਕ ਆਉਂਦਿਆਂ ਆਪਾਂ ਭੁੱਲ ਜਾਂਦੇ ਵੀ ਕੀ ਹੁਕਮਨਾਮਾ ਪੜ੍ਹ ਕੇ ਆਏ ਧਿਆਨ ਸਾਡਾ ਵਿਚਾਰਾਂ 'ਚ ਹੁੰਦਾ ਜੇ ਸੰਗਤ 'ਚ ਆਉਂਦੇ ਫਿਰ ਵੀ ਫੁਰਨੇ ਚੱਲਦੇ ਆ ਕੰਮ ਸਾਵਧਾਨ ਹੋ ਕੇ ਨਹੀਂ ਕਰਦੇ ਅਸੀਂ ਹੁਣ ਆਪਾਂ ਪਹਿਲਾਂ ਥੋੜ੍ਹਾ ਜਿਹਾ ਸਤਿਗੁਰਾਂ ਨੇ ਜੋ ਅੱਜ ਬਖਸ਼ਿਸ਼ ਕੀਤੀ ਹੈ ਨਾ ਛੋਟਾ ਜਿਹਾ ਸ਼ਬਦ ਬੜਾ ਪਿਆਰਾ ਦੇਵ ਗੰਧਾਰੀ ਰਾਗ ਯਾਦ ਹੈ ਜੀ ਕਿਸੇ ਨੂੰ ਦੇਵ ਗੰਧਾਰੀ ਮਹੱਲਾ ਪੰਜਵਾਂ ਪੜ੍ਹ ਕੇ ਆਪਾਂ ਸਾਰੇ ਆਉਂਦੇ ਬੜੇ ਧਿਆਨ ਨਾਲ ਪੜ੍ਹਿਆ ਕਰੋ ਅਤੇ ਸਮਝਿਆ ਕਰੋ ਵੀ ਸਤਿਗੁਰਾਂ ਨੇ ਇਹ 'ਚ ਹੁਕਮ ਕੀ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਆਪਾਂ ਸਾਰੇ ਸੇਵਕ ਹਾਂ ਸੇਵਕ ਜਨ ਮਨ ਫੇਰ ਕਹਿੰਦੇ ਪ੍ਰਤੱਖ ਕਰੋਗੇ ਜੋ ਗੁਰਬਾਣੀ ਤੁਸੀਂ ਸਾਰੇ ਪੜ੍ਹ ਕੇ ਆਏ ਹੋ ਹੁਕਮਨਾਮਾ ਸਾਹਿਬ ਦਾ ਹੈ ਵੀ ਬਹੁਤਾ ਲੰਬਾ ਨਹੀਂ ਸ਼ਬਦ ਵੀ ਬੜਾ ਪਿਆਰਾ ਛੋਟੇ ਆਕਾਰ ਦਾ ਅਤੇ ਉਹਦੇ ਵਿੱਚ ਕੀ ਗਿਆਨ ਦਿੱਤਾ ਵਾ ਪਹਿਲਾਂ ਸਮਝ ਲਓ ਅਤੇ ਫਿਰ ਤੁਹਾਨੂੰ ਇਹ ਜਿਹੜਾ ਵਾ ਚੰਗਾ ਲੱਗੂਗਾ ਸਿਮਰਨ ਕਿ ਸਾਨੂੰ ਸਤਿਗੁਰੂ ਕਹਿੰਦੇ ਵੀ ਆ ਕਿ ਅਸੀਂ ਉੱਥੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ ਅਤੇ ਜੇ ਕਹਿੰਦੇ ਆ ਤਾਂ ਫਿਰ ਕਾਹਦੇ ਲਈ ਕਹਿੰਦੇ ਆ ਵੀ ਇਹਦਾ ਫਾਇਦਾ ਕੀ ਹੋਣਾ ਸਾਨੂੰ ਵੇਖੋ ਅੱਜ ਛੋਟੇ ਜਿਹੇ ਸ਼ਬਦ 'ਚ ਸਮਝਾ ਦਿੱਤਾ ਪੰਜਵੇਂ ਪਾਤਸ਼ਾਹ ਨੂੰ ਕੀ ਕਹਿਣ ਲੱਗੇ ਪਹਿਲਾਂ ਤਾਂ ਉਹ ਜਿਹਦਾ ਤੁਸੀਂ ਸਿਮਰਨ ਕਰ ਰਹੇ ਹੋ ਉਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ ਕੀ ਕਹਿੰਦੇ ਹਾਂ ਜੀ ਹੁਣ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਕਾਰ ਜਾਂ ਕੋਈ ਕੰਮ ਕਰਦੇ ਹਾਂ ਅਤੇ ਕਈ ਵਾਰੀ ਨਾ ਕੋਈ ਸਾਡਾ ਬਚਦੇ ਮਸਾਂ ਆਪਾਂ ਜਦੋਂ ਚਲੋ ਫਰਜ਼ ਕਰੋ ਤੁਸੀਂ ਗੱਡੀ ਨਹੀਂ ਚਲਾਉਂਦੇ ਰਸੋਈ 'ਚ ਤੁਸੀਂ ਤੁਰੇ ਫਿਰਦੇ ਹੋ ਪੈਰ ਤਿਲਕ ਜਾਂਦਾ ਵਾ ਅਤੇ ਮਸਾਂ ਬਚਦੇ ਹਾਂ ਅਤੇ ਮੂੰਹ 'ਚੋਂ ਕੀ ਨਿਕਲਦਾ ਵਾਹਿਗੁਰੂ ਇੱਦਾਂ ਨਿਕਲਦਾ ਨਾ ਅਤੇ ਸਤਿਗੁਰੂ ਕਹਿੰਦੇ ਜੇ ਦੁੱਖ ਵੇਲੇ ਤੁਹਾਨੂੰ ਯਾਦ ਆਉਂਦਾ ਵਾ ਤਾਂ ਤੁਸੀਂ ਸੁੱਖ 'ਚ ਕਿਉਂ ਨਹੀਂ ਜਪਦੇ ਹੈ ਨਾ ਅੱਗੋਂ ਦੇ ਜੇ ਚੇਤੀਏ ਅਤੇ ਕਾਹੇ 'ਚ ਮਿਲੇ ਸਜਾਏ ਤੁਹਾਨੂੰ ਕਹਿੰਦੇ ਸਜ਼ਾ ਤਾਂ ਮਿਲਦੀ ਆ ਤੁਸੀਂ ਵਿਚਾਰਾਂ 'ਚ ਰਹਿੰਦੇ ਹੋ ਹਰ ਵੇਲੇ ਦਿਨੇ ਵਿਚਾਰ ਸੋਚਾਂ ਅਤੇ ਰਾਤ ਨੂੰ ਸੁਪਨਿਆਂ 'ਚ ਨਾ ਦਿਨੇ ਸੁਖੀ ਹੋ ਅਤੇ ਨਾ ਰਾਤ ਨੂੰ ਅਤੇ ਸਿਮਰਨ ਕਰੋ ਜੇ ਸੁੱਖ ਲੈਣਾ ਵਾ ਆਪਾਂ ਮਨ ਨੂੰ ਸੁਖੀ ਦੇ ਨਾਲ ਜੋੜਨਾ ਵਾ ਵਿਚਾਰ ਸਾਨੂੰ ਦੁੱਖਾਂ ਨਾਲ ਜੋੜਦੇ ਆ ਹੁਣ ਵੇਖੋ ਬੜੇ ਸੋਚਣ ਜੁੜਨਾ ਕਿਹਨੇ ਸਾਡੇ ਮਨ ਨੇ ਇਹ ਸਮਝਣ ਵਾਲੀ ਗੱਲ ਹੈ ਬੜੀ ਪਿਆਰੀ ਵੀ ਅਸੀਂ ਦੁਖੀ ਕਿਉਂ ਹੁੰਦੇ ਹਾਂ ਦੁਖੀ ਆ ਅਸੀਂ ਵਿਚਾਰਾਂ ਨਾਲ ਜੁੜੇ ਨੇ ਸੋਚਾਂ ਦੇ ਨਾਲ ਹਰ ਵੇਲੇ ਚੱਲਦੇ ਹਾਂ ਅਤੇ ਉਹਨਾਂ 'ਚ ਦੁੱਖ ਆ ਉਹਨੂੰ ਮਾਇਆ ਕਿਹਾ ਹੈ ਨਾ ਅਤੇ ਸੁੱਖ ਕਾਹਦੇ 'ਚ ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਆ ਜਿਹੜਾ ਬੋਲਦੇ ਨਾ ਵਾਹ ਗੁਰੂ ਇਹ ਵੀ ਜੇ ਤੁਸੀਂ ਮਨ ਨੂੰ ਜੋੜ ਕੇ ਕਿਹਾ ਅਤੇ ਜੇ ਇੱਥੇ ਵਿਚਾਰਾਂ 'ਚ ਬੈਠੇ ਰਹੇ ਆਪਾਂ ਤਾਂ ਫਿਰ ਸੁੱਖ ਨਹੀਂ ਮਿਲਣਾ ਭਾਵੇਂ ਜਿੰਨਾ ਮਰਜ਼ੀ ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਕਹਿੰਦੇ ਮਨਮੁੱਖ ਤਾਂ ਥੱਕ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਪਰ ਮਨ ਦੇ ਫੁਰਨੇ ਮੈਲ ਆ ਉਹ ਨਹੀਂ ਖਤਮ ਹੁੰਦੇ ਨਾ ਸੁਪਨੇ ਰੁਕਦੇ ਪਰ ਕਹਿੰਦੇ ਕਿਸ ਤਰ੍ਹਾਂ ਕਰਨੀ ਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਤੁਹਾਨੂੰ ਸੰਤ ਮੀਤ ਕਿਹਾ ਕਿਸ ਤਰ੍ਹਾਂ ਕਰੋ ਸਾਰੇ ਬੋਲੋ ਹਾਂ ਚਿੱਤ ਮਨ ਉਦੋਂ ਹੁੰਦਾ ਜਦੋਂ ਇੱਕ ਹੋ ਜਾਂਦਾ ਇਕਾਗਰ ਅੱਖਾਂ 'ਚ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਜੋਤ ਹੈ ਨਾ ਮਨ ਦਾ ਸਰੂਪ ਕੀ ਹੈ ਮਨ ਤੂੰ ਜੋਤ ਸਰੂਪ ਹੈ ਅਤੇ ਜੋਤ ਕਿੱਥੇ ਨੇਤਰਾਂ 'ਚ ਬੈਠ ਕੇ ਵੇਖੀ ਜਾਂਦਾ ਬਾਹਰ ਜੋ ਵੇਂਹਦਾ ਉਹੀ ਵਿਚਾਰ ਬਣਾਈ ਜਾਂਦਾ ਕੌਣ ਆਇਆ ਅਤੇ ਕੌਣ ਗਿਆ ਇਸ ਲਈ ਪਹਿਲਾਂ ਸੰਗਤ 'ਚ ਆ ਕੇ ਇਕਾਗਰ ਹੋਣਾ ਸਿੱਖਣਾ ਆਪਾਂ ਇਕਾਗਰ ਹੁੰਦਾ ਇੱਕ ਮਨ ਇੱਕ ਚਿੱਤ
ਹੈ ਨਾ, ਇੱਕ ਚਿੱਤ ਇੱਕ ਛਿਣ ਵੀ ਤੁਸੀਂ ਨਹੀਂ, ਆਪਾਂ ਨੂੰ ਕਹਿੰਦੇ ਤੁਸੀਂ ਹੁੰਦੇ ਨਹੀਂ, ਦਸ਼ਮੇਸ਼ ਵੀ ਤਾਂ ਕਹਿੰਦੇ ਤੁਸੀਂ ਤਾਂ ਇੱਕ ਛਿਣ ਵੀ ਨਹੀਂ ਜੀ ਹੁੰਦੇ, ਕਿਤੇ ਇੱਕ ਛਿਣ ਵੀ ਹੋ ਜਾਓ ਨਾ ਅਤੇ ਕਹਿੰਦੇ ਕਾਲ ਦੀ ਫਾਈ ਤੋਂ ਨਿਕਲ ਜਾਓ। ਇੱਕ ਚਿੱਤ ਜੇ ਇੱਕ ਛਿਣ 'ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਅਤੇ ਪਰ ਉਹਨੂੰ ਕਰਨ ਲਈ ਫਿਰ ਸਾਨੂੰ ਟਾਈਮ ਲੱਗਦਾ ਵਾ, ਕਿਉਂਕਿ ਕਈ ਯੁੱਗਾਂ ਦਾ ਇੱਦਾਂ ਹੋਇਆ ਪਿਆ, ਮਨ ਫਸਿਆ, ਮਨ ਮਾਇਆ ਸੋਚਾਂ 'ਚ, ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾਹਿਨ ਮੇਰ, ਮਨ ਮਾਇਆ ਮੈਂ ਫਦ ਰਹੇ ਹੋ ਵਿਸਰਿਓ ਗੋਬਿੰਦ ਨਾਮ। ਹੁਣ ਆਪਾਂ ਇਹਨੂੰ ਨਾਮ ਯਾਦ ਕਰਾ ਰਹੇ ਹਾਂ ਵੀ ਗੋਬਿੰਦ ਦਾ, ਵਾਹਿਗੁਰੂ ਦਾ, ਅਤੇ ਲੀਨ ਕਰਕੇ ਬੋਲਣਾ ਤੁਸੀਂ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਲੀਣ ਦਾ ਜਾਂ ਵਾਹਿਗੁਰੂ ਬੋਲ ਕੇ ਅੱਖਾਂ ਬੰਦ ਕਰਕੇ ਸੁਣਦੇ ਹੋ, ਕਿਉਂਕਿ ਅੱਖਾਂ ਜਦੋਂ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ, ਉਹ ਚਿੱਤ ਕਹਿੰਦੇ, ਧਿਆਨ ਕਹਿੰਦੇ, ਇਹਨੂੰ ਸੁਰਤੀ ਕਹਿੰਦੇ, ਇਹ ਸੁਰਤੀ ਨੂੰ ਫਿਰ ਪਹਿਲਾਂ ਇਹ ਸ਼ਬਦ ਨਾਲ ਜੋੜਨਾ ਵਾਹਿਗੁਰੂ ਨਾਲ, ਇਹ ਜਿਹਨਾਂ ਜੋੜ ਰਹੇ ਹੋ ਵੀ ਤਾਂ ਵਾਹਿਗੁਰੂ ਹੀ ਹੈ ਨਾ। ਜੇ ਤੁਸੀਂ ਇੱਥੇ ਜੋੜਨ 'ਚ ਕਾਮਯਾਬ ਹੋ ਗਏ, ਤੁਹਾਡੇ ਅੰਦਰ ਆਟੋਮੈਟਿਕਲੀ ਵਾਹਿਗੁਰੂ ਦਾ ਨਾਮ ਪ੍ਰਗਟ ਹੋ ਜਾਣਾ, ਮਨ ਦੀ ਮੈਲ ਖਤਮ ਹੋ ਜਾਣੀ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਉਹ ਸੁਣਨ ਲੱਗ ਪਏ ਗਾ। ਉਹੀ ਸਤਿਗੁਰਾਂ ਨੇ ਅੱਜ ਸਾਨੂੰ ਕਿਹਾ, ਕੀ ਕਿਹਾ ਜੀ, ਜਦੋਂ ਤੁਸੀਂ ਸਤਿਗੁਰਾਂ ਦੇ ਪਹਿਲੇ ਅੰਗ ਤੋਂ ਦਰਸ਼ਨ ਕਰੋਗੇ ਨਾ, ਉਹ ਸ਼ੁਰੂ ਹੀ ਉੱਥੋਂ ਕਰਦੇ ਇੱਕ ਤੋਂ, ਇੱਕ ਓਅੰਕਾਰ, ਵੀ ਇੱਕ ਦੇ ਵਿੱਚੋਂ ਆ ਸਾਰੇ ਅਸੀਂ ਨਾਮ ਪ੍ਰਗਟਾਉਣ 'ਤੇ ਆਕਾਰਾਂ 'ਚ ਆਏ, ਹੈ ਨਾ। ਫਿਰ ਉਹਦੇ ਗੁਣ ਦੱਸੇ, ਸਤ, ਨਾਮ, ਕਰਤਾ, ਪੁਰਖ, ਇਹ ਵਾਹਿਗੁਰੂ ਨੂੰ ਕਿਹਾ ਸਾਰਾ ਕੁਛ, ਨਿਰਭਉ, ਨਿਰਵੈਰ, ਵਾਹਿਗੁਰੂ, ਅਕਾਲ ਮੂਰਤ, ਵਾਹਿਗੁਰੂ, ਅਜੂਨੀ, ਵਾਹਿਗੁਰੂ, ਸਹਿ ਭੰਗ, ਵਾਹਿਗੁਰੂ। ਵੇਖੋ ਸਾਰਾ ਹੀ ਉਹ ਜਿਹੜਾ ਮੂਲ ਮੰਤਰ ਹੈ ਉਹ ਵਾਹਿਗੁਰੂ। ਕਹਿੰਦੇ ਜੇ ਤੁਸੀਂ ਇੱਦਾਂ ਦੇ ਹੋਣਾ ਚਾਹੁੰਦੇ ਹੋ ਨਾ, ਤਾਂ ਗੁਰਪ੍ਰਸਾਦ ਲਵੋ ਤੁਸੀਂ। ਗੁਰਪ੍ਰਸਾਦ ਮੈਂ ਬੜੀ ਬੇਨਤੀ ਕਰਦਾ ਹੁੰਦਾ, ਪਤਾ ਨਹੀਂ ਤੁਹਾਡੇ ਮੰਨਣ 'ਚ ਗੱਲ ਆਉਂਦੀ ਕਿ ਨਹੀਂ। ਗੁਰਪ੍ਰਸਾਦ ਪੰਜ ਪਿਆਰੇ ਸਾਨੂੰ ਦਿੰਦੇ ਆ, ਹੁਣ ਵੀ ਨਵੰਬਰ 'ਚ ਹੋਣਾ ਵਾ ਆਪਣੇ ਇੱਥੇ ਅੰਮ੍ਰਿਤ ਸੰਚਾਰ, ਮੈਂ ਸੁਣਿਆ, ਉਦੋਂ ਲੈ ਲਿਓ। ਗੁਰਪ੍ਰਸਾਦ ਦਾ ਪੰਜ ਪਿਆਰੇ ਸਾਨੂੰ ਗੁਰੂ ਬਖਸ਼ਿਸ਼ ਦਿੰਦੇ, ਗੁਰਮੰਤਰ ਅੰਮ੍ਰਿਤ ਦੀ ਦਾਤ ਦਿੰਦੇ, ਅਤੇ ਕੀ ਦਿੰਦੇ, ਵਾਹਿਗੁਰੂ ਗੁਰਮੰਤਰ, ਅਤੇ ਸਤਿਗੁਰੂ ਨਾਲ ਜੋੜ ਦਿੰਦੇ ਸਾਨੂੰ ਗੁਰਬਾਣੀ ਨਾਲ, ਅਤੇ ਹੁਕਮ ਕੀ ਕਰਦੇ ਆ, ਪੰਜਾਂ ਪਿਆਰਿਆਂ ਦਾ ਹੁਕਮ ਮੰਨਣਾ ਚਾਹੀਦਾ ਕਿ ਨਹੀਂ। ਇਹਦੇ ਗੁਰਪ੍ਰਸਾਦ ਤੁਸੀਂ ਲੈ ਲਿਆ ਵਾ, ਹੁਣ ਜਪ ਕਰੋ ਗੁਰਪ੍ਰਸਾਦ, ਜਪ, ਅਤੇ ਜਪੋ ਵੀ ਕਿਹਨੂੰ, ਜਿਹਨੂੰ ਤੁਸੀਂ ਜਪ ਰਹੇ ਹੋ, ਜਿਹੜਾ ਸਦਾ ਰਹਿਣ ਵਾਲਾ ਨਿਰਮਲ ਆ, ਸੱਚ ਆ। ਕਹਿੰਦੇ ਜਪ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ, ਇਹ ਸਾਰਾ ਕੁਛ ਖਤਮ ਹੋ ਜਾਏਗਾ, ਉਹ ਨਹੀਂ ਜਾਂਦਾ ਕਿਤੇ ਵੀ, ਉਹਨੂੰ ਜਪਣਾ ਤੁਸੀਂ, ਹੋਰ ਨਹੀਂ ਕਿਸੇ। ਅੱਜ ਸਤਿਗੁਰਾਂ ਕੀ ਕਿਹਾ, ਦੇਵ ਗੰਧਾਰੀ ਮਹੱਲਾ ਪੰਜਵਾਂ, ਕਹਿੰਦੇ ਹਰ ਪ੍ਰਾਣ ਪ੍ਰਭੂ ਸੁਖ ਦਾਤੇ। ਵੇਖੋ ਪਹਿਲਾਂ ਸਾਡਾ ਪਿਆਰ ਪਾਇਆ ਵਾਹਿਗੁਰੂ ਦੇ ਨਾਲ, ਸਾਨੂੰ ਸਾਹ ਕੌਣ ਦਿੰਦਾ ਜੀ, ਗੁਰਬਾਣੀ 'ਚ ਲਿਖਿਆ, ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਵਾਸ ਗਰਾਹਾ ਹੇ। ਆ ਸੱਚਖੰਡ 'ਚ ਵਾਹਿਗੁਰੂ ਵੱਸ ਰਿਹਾ, ਜੋਤ ਰੂਪ ਸਾਨੂੰ ਸਾਹ ਦੇ ਰਿਹਾ, ਆਪਣੇ ਮੁੱਖ 'ਚੋਂ ਪੌਣ ਕੱਢ ਕੇ ਸਾਡੇ ਮੁੱਖ 'ਚ ਪਾ ਰਿਹਾ। ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਵਾਸ ਗਰਾਹਾ। ਅਤੇ ਉਹ ਸਾਹ ਦੇਣ ਵਾਲੇ ਨੂੰ ਹੀ ਅਸੀਂ ਭੁੱਲ ਗਏ। ਉਹ ਚੇਤਾ ਪਤਾ ਕਦੋਂ ਆਉਂਦਾ, ਜਦੋਂ ਕਰੋਨਾ ਆਉਂਦਾ ਵਾ, ਜਦੋਂ ਸਾਹ ਬੰਦ ਹੁੰਦੇ ਆ ਨਾ, ਉਦੋਂ ਆਉਂਦਾ ਚੇਤੇ ਉਹ, ਵੀ ਇਹ ਤਾਂ ਸਾਹ ਇੰਨਾ ਸੋਹਣਾ ਆਉਣ ਡਿਆ ਸੀ, ਹੁਣ ਬੰਦ ਹੋ ਗਿਆ। ਫਿਰ ਵੇਖੋ ਜਿਹਦਾ ਸਾਹ ਬੰਦ ਹੋ ਜਾਵੇ ਉਹ ਕੀ ਕਰਦਾ, ਉਹ ਕਰਦਾ ਵਾਹਿਗੁਰੂ ਬਚਾ ਲਾ ਮੈਨੂੰ, ਵਾਹਿਗੁਰੂ ਮੈਨੂੰ ਬਚਾ ਲਾ। ਅਤੇ ਜੇ ਪਹਿਲਾਂ ਹੀ ਅਸੀਂ ਚੇਤਾ ਰੱਖੀਏ, ਇਹ ਆਪਾਂ ਤਾਂ ਵਾਰ ਵਾਰ ਜਪ ਰਹੇ ਹਾਂ ਕਿ ਸਾਨੂੰ ਯਾਦ, ਸਿਮਰਨ ਹੁੰਦਾ ਯਾਦ, ਪ੍ਰਭ ਕਾ ਸਿਮਰਨ ਸਭ 'ਤੇ, ਵੀ ਯਾਦ ਤੁਸੀਂ ਉਹਨੂੰ ਰੱਖਣਾ ਵਾ ਜਿਹੜਾ ਸਭ ਤੋਂ ਉੱਚਾ ਵਾ। ਹੋਏਗਾ ਕੀ, ਪ੍ਰਭ ਕੇ ਸਿਮਰਨ ਉਧਰੇ, ਇਹ ਮੂਰਖ ਮਨ ਦਾ ਉਧਾਰ ਹੋ ਜਾਏਗਾ। ਕਿਹੜਾ ਉਧਾਰ ਅੱਗੇ ਦੱਸਣ ਲੱਗੇ, ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ, ਆ ਜਿਹੜਾ ਭੱਜਾ ਫਿਰਦਾ ਨਾ, ਇਹਦਾ ਖਤਮ ਹੋ ਜਾਏਗਾ। ਪ੍ਰਭ ਕੇ ਸਿਮਰਨ ਸਭ ਕੁਛ ਸੁੱਝਣਾ ਹੁੰਦਾ ਵਾ, ਅੰਦਰੋਂ ਨਾਮ ਨੂੰ ਸੁਣਨਾ ਅਤੇ ਦਰਸ਼ਨ ਕਰਨੇ ਪ੍ਰਕਾਸ਼ ਰੂਪ ਵਾਹਿਗੁਰੂ ਦੇ ਬਾਹਰੋਂ ਵੀ। ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ, ਵੇਖੋ ਕਿੱਡੀ ਗਰੰਟੀ ਵੱਡੀ ਹੈ, ਕਿਤੇ ਜੰਮ ਤੁਹਾਡੇ ਨੇੜੇ ਨਹੀਂ ਆਉਣਗੇ। ਇੰਨਾ ਕੁਛ ਸੁਣਦੇ ਹਾਂ ਵੀ ਫਿਰ ਵੀ ਸਿਮਰ ਨਹੀਂ ਕਰਦੇ ਅਸੀਂ। ਪ੍ਰਭ ਕੇ ਸਿਮਰਨ ਨਾ ਹੀ ਜੰਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਦੁਨਿਆਵੀ ਤਾਂ ਕੰਮ ਤੁਹਾਡੇ ਹੋਣੇ ਹੀ ਹੋਣੇ ਆ, ਪਰ ਕਾਂਖੀ ਏਕ ਹੈ ਦਰਸ ਤੁਹਾਰੋ, ਕਿਤੇ ਉਹ ਵੀ ਪੂਰੀ ਕਰ ਦਿਆਂਗੇ, ਪਰ ਉਹਨਾਂ ਦਾ ਸੰਗ ਕਰਨਾ ਪਊਗਾ। ਨਾਨਕ ਉਨ ਸੰਗ, ਉਹ ਨਾਮ, ਪ੍ਰਭ ਕੇ ਸਿਮਰਨ
ਨਾ ਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਨਿਰਮਲ ਹੋ ਜਾਏਗਾ ਮਨ, ਕਿਉਂਕਿ ਉਹ ਆਪ ਨਿਰਮਲ ਹੈ। ਅਤੇ ਜਦੋਂ ਮਨ ਨੂੰ ਜੋੜੋਗੇ ਉਹਦੇ ਨਾਲ, ਤਾਂ ਉਹ ਵੀ ਮਨ ਵੀ ਧੋਤਾ ਜਾਊਗਾ, ਉਹ ਧੋਪੇ ਨਾਵੇਂ ਘੇਰਾ। ਪ੍ਰਭ ਕੈ ਸਿਮਰਨ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਤੁਹਾਡੀ ਰਸਨਾ 'ਤੇ ਵਾਹਿਗੁਰੂ ਵਸ ਜਾਏਗਾ। ਪਰ ਜੇ ਵਾਰੰਗ ਵਾਰ ਵਾਰ ਪ੍ਰਭ ਜਪੀਏ, ਹੁਣ ਸਮਝ ਲੱਗ ਗਈ ਕਿਉਂ ਜਪਦੇ ਆਪਾਂ? ਪ੍ਰਭ ਜੀ ਵਸੈ ਅਤੇ ਨਾਨਕ ਜਨ ਕਾ ਦਾਸ, ਉਹਨਾਂ 'ਚ ਦਾਸ ਬਣ ਕੇ ਆ ਕੇ ਬਹਿ ਜਾਇਆ ਕਰੋ ਜਿਹਨਾਂ 'ਤੇ ਵਸਿਆ ਹੋਇਆ। ਵਾਰੰਗ ਵਾਰ ਵਾਰ ਪ੍ਰਭ ਜਪੀਏ। ਇੱਥੇ ਅੱਜ ਕੀ ਕਿਹਾ ਉਹਨਾਂ ਨੇ, ਹਰ ਪ੍ਰਾਣ ਪ੍ਰਭੂ ਸੁਖਦਾਤੇ, ਗੁਰਪ੍ਰਸਾਦ ਕਾਹੂੰ ਜਾਤੇ। ਗੁਰਪ੍ਰਸਾਦ ਕਾਹੂੰ, ਕਿਤੇ ਕੋਈ ਕੋਈ ਆ ਜਿਹੜਾ ਗੁਰਪ੍ਰਸਾਦ ਲੈ ਕੇ ਅਤੇ ਉਹਦੇ ਨਾਲ ਪਿਆਰ ਪਾ ਕੇ ਅਤੇ ਉਹਦੇ ਦਰਸ਼ਨ ਕਰਦਾ ਵਾ। ਵੇਖੋ ਦਰਸ਼ਨ ਕਰਾਏ ਆ ਦੋ ਪੰਕਤੀਆਂ, ਗੁਰਪ੍ਰਸਾਦ ਜਪ ਕਰਨਾ ਪੈਣਾ, ਜਪ ਕਰਨ ਨਾਲ ਮਨ ਨਿਰਮਲ ਹੋ ਜਾਣਾ, ਇਹਦੇ ਅੰਦਰ ਨਾਮ ਪ੍ਰਗਟ ਹੋ ਜਾਣਾ, ਨਾਮ 'ਚ ਸਮਾ ਕੇ ਇਹਨੇ ਹਰ ਜਨ ਬਣ ਜਾਣਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ। ਕਿਤੇ ਜਾਓ ਜਾਣ ਲਓਗੇ ਤੁਸੀਂ? ਹੁਣ ਇਹ ਰਹਾ ਵਾਲੂ ਪੰਕਤੀ ਹੈ, ਹੈ ਨਾ, ਵੀ ਪਹਿਲਾਂ ਵਾਹਿਗੁਰੂ ਦਾ ਦੱਸਿਆ ਵਾ ਕਿ ਉਹ ਸਾਡੇ ਪ੍ਰਾਣਾਂ ਦੇਣ ਵਾਲਾ ਵਾ, ਅਤੇ ਜਾਨ ਪ੍ਰਾਣ ਤੋਂ ਵੀ ਉਹਨੂੰ ਪਿਆਰਾ ਸਮਝੋ। ਸਾਹ ਭਾਵੇਂ ਤੁਹਾਨੂੰ ਆਵੇ ਨਾ ਆਵੇ, ਵਾਹਿਗੁਰੂ ਨੂੰ ਨਹੀਂ ਭੁੱਲਣਾ। ਵਿਸਰ ਨਾਹੀਂ ਦਾਤਾਰ, ਕਈ ਵਾਰੀ ਆਪਾਂ ਕਹਿ ਦਿੰਦੇ ਉਹ ਤਾਂ ਸਾਡਾ ਨਾ ਰਿਸ਼ਤੇਦਾਰ, ਸਾਨੂੰ ਸਾਡੀ ਜਾਨ ਤੋਂ ਵੀ ਪਿਆਰਾ, ਇਹ ਆਪਾਂ ਕਰਦੇ ਹਾਂ ਨਾ ਕਈ ਵਾਰੀ, ਆਮ ਬਚਨ ਹੁੰਦੇ ਆ ਕਿ ਉਹ ਫਲਾਨਾ ਰਿਸ਼ਤੇਦਾਰ ਸਾਡਾ ਅਤੇ ਸਾਡੇ ਜਾਨ ਤੋਂ ਵੀ ਪਿਆਰਾ। ਅਤੇ ਇੱਥੇ ਸਤਿਗੁਰੂ ਨੂੰ ਕਹਿ ਰਹੇ ਅਕਾਲ ਪੁਰਖ ਨੂੰ ਵੀ ਤੁਸੀਂ ਇਹ ਤਾਂ ਸਾਰੇ ਮਾਇਆ ਵਾ, ਇੱਕ ਦਿਨ ਸਾਰੇ ਖਤਮ ਹੋ ਜਾਣੇ, ਅਤੇ ਜਿਹੜਾ ਸਦਾ ਰਹਿਣ ਵਾਲਾ ਵਾ, ਆਦ ਸੱਚ ਜੁਗਾਦ ਸੱਚ, ਉਹਨੂੰ ਉਹਦੇ ਨਾਲ ਪਿਆਰ ਪਾਓ ਹਾਂ ਤੁਸੀਂ, ਹੈ ਨਾ। ਹਰ ਪ੍ਰਾਣ ਪ੍ਰਭੂ ਸੁਖਦਾਤੇ, ਸੁੱਖਾਂ ਦੇਣ ਦਾ, ਸੁੱਖਾਂ ਦਾ ਖਜ਼ਾਨਾ ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਤੁਸੀਂ ਜਪ ਰਹੇ ਹੋ, ਵਾਹ ਗੁਰੂ, ਅਤੇ ਉਹਦੇ ਨਾਲ ਕਹਿੰਦੇ ਤੁਸੀਂ ਪਿਆਰ ਪਾਓ, ਅਤੇ ਉਹ ਗੁਰਪ੍ਰਸਾਦ ਜਦੋਂ ਲੈ ਕੇ ਜਪੋਗੇ ਅਤੇ ਤੁਸੀਂ ਉਹਨੂੰ ਦਰਸ਼ਨ ਵੀ ਕਰੋਗੇ ਅਤੇ ਉਹਦਾ ਨਾਮ ਵੀ ਸੁਣੋਗੇ, ਉਹਨੂੰ ਜਾਣ ਲਵੋਗੇ। ਫਿਰ ਅੱਗੇ ਦੱਸਣ ਲੱਗੇ, ਆ ਤੁਹਾਨੂੰ ਸੰਤ ਕਿਹਾ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਪ੍ਰੀਤਮ ਵਾਹਿਗੁਰੂ ਨੂੰ ਕਿਹਾ ਅਤੇ ਤੁਹਾਨੂੰ ਸੰਤ ਕਿਹਾ, ਤਿਨਕੋ ਕਾਲ ਨਾ ਖਾਤੇ। ਜਿਹੜੇ ਸੰਤ ਤੁਹਾਡੇ 'ਚੋਂ ਵਾਹਿਗੁਰੂ ਦੇ ਨਾਲ ਪੂਰਾ ਪਿਆਰ ਪਾ ਲੈਣਗੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਬੋਲੋ ਹਾਂ ਸਾਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਅਤੇ ਇਹਨੂੰ ਸੇਵਕ ਕਹਿੰਦੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ। ਅੱਗੇ ਗਰੰਟੀ ਕੀ ਹੈ? ਜੰਮ ਨਹੀਂ ਆਵੇ ਅਤੇ ਬਸ ਇਹੋ ਤਾਂ ਦੁੱਖ ਹੈਗਾ। ਵੇਖੋ ਇਹ ਥੋੜ੍ਹੇ ਜਿਹੀਆਂ ਪੰਕਤੀਆਂ 'ਚ ਦੋਵੇਂ ਸਾਰੇ ਦੁੱਖ ਖਤਮ ਕਰ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂ, ਫਿਰ ਰੋਗ ਲੱਗ ਜਾਂਦੇ ਤੁਹਾਨੂੰ, ਇੱਕ ਦੁੱਖ ਰੋਗ ਲੱਗੇ ਤੁਹਾਨੂੰ ਤਾਂ ਡਾਕਟਰ ਜਵਾਬ ਦੇ ਦਿੰਦੇ ਹੈ ਨਾ। ਫਿਰ ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਉਹ ਜਿਹੜਾ ਪਰਮ ਆਨੰਦ ਹੈ, ਜੇ ਉਹਦੇ ਨਾਲ ਹੀ ਤੁਸੀਂ ਆਪਣੇ ਮਨ ਨੂੰ ਜੋੜ ਲਓ, ਉਹਦੇ ਨਾਲ ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ, ਤੁਮ ਸਿਉ ਜੋੜ ਅਵਰ ਸੰਗ ਤੋੜੀ, ਅਵਰ ਮਾਇਆ ਨੂੰ ਕਹਿੰਦਾ ਜਿੱਥੇ ਜੁੜਿਆ ਹੋਇਆ ਪਹਿਲਾਂ ਮਨ ਮਾਇਆ ਮੈਂ ਰਮ ਰਿਹਾ, ਕਹਿੰਦੇ ਉਹਦੇ ਨਾਲ ਆਪੇ ਟੁੱਟ ਜਾਏਗੀ, ਕਹਿੰਦੇ ਫੇਰ ਤੁਹਾਨੂੰ ਕਾਲ ਨਹੀਂ ਖਾਏਗਾ। ਕੀ ਲਿਖਿਆ? ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿਨਕੋ ਕਾਲ ਨਾ ਖਾਤੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਤੇਰੇ ਸੇਵਕ ਭਾਉ ਕਿਛ ਨਾਹੀ। ਜੰਮ ਜੇ ਕਾਲ ਨੂੰ ਕਹਿੰਦੇ, ਕਾਲ ਦੇ ਦੂਤ ਹੈ ਨਾ ਜੰਮ, ਜੰਮ ਨਹੀਂ ਆਵੇ, ਅਤੇ ਅੱਜ ਵੀ ਇਹੋ ਕਿਹਾ ਉਹਨਾਂ ਨੇ, ਕਹਿੰਦੇ ਕਾਲ ਤਾਂ ਨੇੜੇ ਨਹੀਂ ਆਏਗਾ। ਕਿਤੇ ਰੰਗ ਤੁਮਾਰੇ ਲਾਲ ਭਏ ਹੈ, ਆਹ ਗੁਰਮੁਖਾਂ ਦੀ ਨਿਸ਼ਾਨੀ ਹੈ, ਕਿਤੇ ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸ ਮਾਤੇ। ਜਿਹੜਾ ਉਹ ਨਾਮ ਸਮਾ ਕੇ ਰਸ ਪੀਂਦਾ ਰਾਮ ਦੇ, ਹੈ ਨਾ, ਚਲੋ ਜੇ ਅੰਦਰੋਂ ਨਹੀਂ ਅਜੇ ਪ੍ਰਗਟ ਤਾਂ ਇੱਥੋਂ ਪੀ ਜਾਇਆ ਕਰੋ, ਆ ਜਿਹੜਾ ਬੋਲਦੇ ਹੋ ਵਾਹ ਗੁਰੂ, ਇੱਥੇ ਵੀ ਆਉਣ ਲੱਗ ਪੈਂਦਾ ਰਸ, ਮੂੰਹ ਮਿੱਠਾ ਹੋ ਜਾਣਾ ਤੁਹਾਡਾ ਜਦੋਂ ਤੁਸੀਂ ਬੋਲੋਗੇ ਵਾਹ ਗੁਰੂ, ਕਿਉਂਕਿ ਮਿੱਠ ਬੋਲੜਾ ਜੀ ਨਾ ਵਾਹਿਗੁਰੂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰ, ਹੈ ਨਾ, ਉਹ ਕੌੜਾ ਨਹੀਂ ਗਾ। ਕਿਤੇ ਮਹਾਂ ਕਿਲ ਵਿਖ ਕੋਟ ਦੋਖ ਰੋਗਾਂ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, ਹਾਤੇ ਹੁੰਦੇ ਹਾਨੀ ਹੋ ਗਈ, ਖਤਮ ਹੋ ਗਏ ਉਹ,
ਕਿਹੜੇ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕਹਿ ਤਾਪ ਤਨਕ ਹੁੰਦਾ ਕਿ ਸੈਕਿੰਡ ਨਹੀਂ ਲੱਗਦਾ ਕਿਤੇ ਮਹਾਂ ਬਿਖ ਕੋਟ ਦੋਖ ਰੋਗਾਂ ਸਭ ਦ੍ਰਿਸ਼ਟ ਤੁਮਾਰੀ ਰੱਤ ਹਾਤੇ ਹਾਤੇ ਦੇ ਖਤਮ ਹੋ ਗਏ ਕਿਤੇ ਸੋਵਤ ਜਾਗ ਹਰ ਹਰ ਗਾਇਆ ਆ ਜੇ ਬਸ ਕੰਮ ਕਰਨਾ ਤੁਸੀਂ ਕੰਮ ਸੌਖਾ ਹੀ ਹੈ ਜੇ ਕਰ ਲਈਏ ਜੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲੋ ਜਸ ਜੇ ਬਾ ਦਿਨ ਰਾਤ ਆਪਾਂ ਬੋਲਦੇ ਨਹੀਂ ਗੇ ਸੰਗਤ ਚ ਆ ਕੇ ਵੀ ਨਹੀਂ ਬੋਲਦੇ ਸਤਿਗੰਦ ਸੋਭਤ ਜਾਗ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਚਰਨ ਉਹ ਹੀ ਨਾਮ ਜਿਹਦੇ ਜਨਮ ਸਮੇਂ ਛੁੱਟ ਗਏ ਸੀ ਸਾਡੇ ਚਰਨ ਲਿਵ ਛੁੜਕੀ ਲੱਗੀ ਤ੍ਰਿਸ਼ਨ ਤੇ ਮਾਇਆ ਚ ਫਸ ਗਏ ਕਿਤੇ ਉਹ ਚਰਨ ਤੁਹਾਡੇ ਅੰਦਰ ਫਿਰ ਪ੍ਰਗਟ ਹੋ ਜਾਣਗੇ ਉਹ ਨਾਮ ਤੁਹਾਡੇ ਅੰਦਰ ਫਿਰ ਪ੍ਰਗਟ ਹੋ ਜਾਏਗਾ ਜਿਹਨੇ ਤੁਹਾਨੂੰ ਜੰਮਣ ਮਰਨ ਚੋਂ ਕੱਢ ਦੇਣਾ ਵੇਖੋ ਕਿੰਨੀ ਗਰੰਟੀ ਛੋਟੇ ਜਿਹੇ ਸ਼ਬਦ 'ਚ ਦਿੱਤੀ ਹੈ ਅਤੇ ਕਰਨਾ ਵੀ ਸੌਖਾ ਹੀ ਕੰਮ ਹੈ ਕੀ ਕਰਨਾ ਸੋਵਤ ਜਾਗਤ ਹਰ ਹਰ ਹਰ ਗਾਇਆ ਵਾਹਿਗੁਰੂ।

ਜੋੜ ਕੇ ਮਨ ਫੁਰਨਾ ਨਾ ਆਵੇ। ਗੁਰ ਵਾਹਿ ਵੀ ਸੁਣੋ, ਗੁਰੂ ਵੀ, ਗੁਰ ਵਾਹਿ ਗੁਰੂ।

ਇਸ ਤਰ੍ਹਾਂ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਤੋਂ ਸਿੱਖ ਲੈਂਦੇ ਹਾਂ ਫਿਰ ਅਵਸਥਾ ਬਣਦੀ ਹੈ ਸੋਬਤ ਜਾਗ ਹਰ ਹਰ ਹਰ ਗਾਇਆ ਹਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਠਦਿਆਂ ਵੀ ਸੌਂਦਿਆਂ ਵੀ ਵਾਹੋ ਵਾਹੋ ਚਰੇ ਉੱਠਦਿਆਂ ਵੀ ਵਾਹੋ ਕਰੇ ਇਹ ਅਵਸਥਾ ਬਣ ਜਾਂਦੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ ਇਹ ਚਾਅ ਬਣ ਜਾਂਦਾ ਪਰ ਇਹ ਪ੍ਰੈਕਟਿਸ ਕਰਨੀ ਪੈਂਦੀ ਅਭਿਆਸ ਇਹਨੂੰ ਕਹਿੰਦੇ ਨਾਮ ਸਿਮਰਨ ਅਭਿਆਸ ਕੋਈ ਵੀ ਕਰ ਲਓ ਤੁਸੀਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਕੋਈ ਵੀ ਅਭਿਆਸ ਕਰ ਲਓ ਪਰਫੈਕਟ ਹੋ ਜਾਵੇ ਜੋ ਸਤਿਗੁਰੂ ਕਹਿ ਰਹੇ ਕਿ ਜੋ ਸਿੱਖ ਕੇ ਕਰਦੇ ਹੋ ਤੁਸੀਂ ਉਹਦੇ ਵਿੱਚ ਫਿਰ ਸਤਿਗੁਰੂ ਚਰਨਾਂ ਤੱਕ ਲੈ ਗਏ ਕਹਿੰਦੇ ਸੋਬਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਚਰਨ ਤੁਸੀਂ ਸਾਰੇ ਸਮਝਦੇ ਹੀ ਹੋ ਉਹ ਨਾਮ ਜਿਸ ਦੇ ਨਾਲੋਂ ਜਨਮ ਸਮੇਂ ਸਾਡੇ ਮਨ ਦੀ ਲਿਵ ਟੁੱਟ ਗਈ ਉਹ ਚਰਨ ਪ੍ਰਾਪਤ ਹੋ ਜਾਂਦੇ ਪ੍ਰਾਤੇ ਹੁੰਦਾ ਪ੍ਰਾਪਤ ਹੋ ਜਾਂਦਾ ਨਾਮ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਕਥ ਕਹਿਣਾ ਕਥ ਅਕਥ ਨਹੀਂ ਕਥਨਾ ਬੋਲਣਾ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਤੁਹਾਡੇ ਭਾਗ ਵੱਡੇ ਤੇ ਵਾਹਿਗੁਰੂ ਜੀ ਨੇ ਸਾਨੂੰ ਫਿਰ ਨਿੱਜ ਘਰ ਮਹਿਲ ਦਾ ਸੁੱਖ ਦੇਣਾ ਜਿਸ ਨੂੰ ਸਤਿਗੁਰ ਕਹਿੰਦੇ ਮੇਰੇ ਮਨ ਏਕ ਸਿਸਿਓ ਚਿਤ ਲਾਏ ਹੁਣ ਤੁਸੀਂ ਲਾ ਰਹੇ ਹੋ ਨਾ ਸਿੱਖ ਰਹੇ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਕਹਿੰਦੇ ਵਾਹਿਗੁਰੂ ਤੋਂ ਬਿਨਾਂ ਸਾਰਾ ਧੰਦ ਹੀ ਆ ਮਾਇਆ ਹੀ ਆ ਇਸ ਲਈ ਤੁਸੀਂ ਸਿੱਖ ਲਓ ਇੱਕ ਸਿਓ ਚਿੱਤ ਲਾਏ ਫਿਰ ਉੱਥੇ ਲਿਖਿਆ ਸਭ ਲੱਖ ਖੁਸ਼ੀਆਂ ਪਾਤਸ਼ਾਹੀ ਲੱਖ ਖੁਸ਼ੀਆਂ ਜੇ ਸਤਿਗੁਰ ਨਦਰ ਕਰੇ ਅਤੇ ਉਹ ਤੁਹਾਨੂੰ ਨਾਮ ਚਰਨ ਫੜਾ ਦੂ ਆਪਣੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪਰ ਉਹਦੇ ਵਾਸਤੇ ਸਾਨੂੰ ਇਹ ਅਭਿਆਸ ਕਰਨਾ ਪੈਣਾ ਹਰ ਹਰ ਚਰਨ ਰਿਧੇ ਉਰਤਾਰੇ ਇਹ ਵਸਾਉਣੇ ਹੀ ਪੈਣੇ ਆ ਉਹਦੇ ਚਰਨ ਮਨ 'ਚ ਜੇ ਮਨ 'ਚ ਵਸ ਜਾਂਦੇ ਉਹ ਹਿਰਦਾ ਕਹਿੰਦੇ ਹਰ ਹਰ ਚਰਨ ਰਿਧੇ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਜਿਹੜੇ ਕੰਮ ਲਈ ਆਏ ਹੋ ਤੁਸੀਂ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹਾਂ ਬਸ ਉਹ ਕਿਤੇ ਪੂਰਾ ਹੋ ਜਾਏਗਾ ਅਤੇ ਉਹਦੇ 'ਚ ਵੀ ਦੱਸਿਆ ਕਰਨਾ ਕੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾਲ ਸੰਗਤ ਭਾਜ ਅਤੇ ਇਸੇ ਨੂੰ ਹੀ ਪੁੰਨ ਦਾਨ ਕਿਹਾ ਹੈ ਜਿਹੜਾ ਤੁਸੀਂ ਗਾ ਰਹੇ ਹੋ ਨਾ ਵਾਹਿਗੁਰੂ ਕਹਿ ਦੇਣਾ ਹੀ ਪੂਜਾ ਹੈ ਪੂਜਾ ਕੀ ਕੇ ਨਾਮ ਧਿਆਈਏ ਆ ਜਿਹੜੇ ਤਿਉਹਾਰ ਧਿਆਨ ਨਾਲ ਜਪ ਰਹੇ ਹੋ ਨਾਮ ਇਹਨੂੰ ਪੂਜਾ ਵੀ ਲਿਖਿਆ ਹੋਰ ਕੋਈ ਪੂਜਾ ਕਰਨ ਦੀ ਲੋੜ ਨਹੀਂ ਤਾਂ ਲੋਕੀ ਕੀ ਕੁਛ ਕਰਦੇ ਸੀ ਏਕ ਦਿਵਸ ਮਨ ਭਾਈ ਉਮੰਗ ਹੈ ਨਾ ਕਹਿੰਦੇ ਵੀ ਘਸ ਚੰਦਨ ਚ ਬਹੁਤ ਸੁਗੰਧ ਇੱਕ ਪੱਥਰ ਲੈ ਲੈਂਦੇ ਇੱਕ ਚੰਦਨ ਲੈ ਲੈਂਦੇ ਸੀ ਉਹ ਪਾਣੀ ਉੱਤੇ ਘਸਾਈ ਜਾਂਦੇ ਸੀ ਪੂਜਾ ਕਰਦੇ ਸੀ ਉਹ ਫਿਰ ਜਾ ਕੇ ਨਾ ਉਹਨੂੰ ਜਿਹੜਾ ਬੁੱਤ ਬਣਾਇਆ ਹੁੰਦਾ ਸੀ ਦੇਵਤੇ ਦਾ ਉਹਦੇ ਮੱਥੇ 'ਚ ਲਾਉਂਦੇ ਪੂਜਣ ਚੱਲੀ ਬ੍ਰਹਮ ਠਾਓ ਸੋ ਬ੍ਰਹਮ ਦਿਖਾਇਆ ਗੁਰ ਮਨ ਹੀ ਮਾਹੀ ਤੁਸੀਂ ਤਾਂ ਅੰਦਰੋਂ ਹੀ ਦਰਸ਼ਨ ਕਰ ਲੈਣੇ ਬਾਹਰ ਪੂਜਾ ਦੀ ਲੋੜ ਹੀ ਨਹੀਂ ਉਹਨੂੰ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਆ ਜਿਹੜਾ ਕਰ ਰਹੇ ਹੋ ਤੁਸੀਂ ਹਰ ਕੀਰਤ ਤੱਤ ਵਿਚਾਰੇ ਤੱਤ ਕੱਢਤਾ ਪੰਜਵੇਂ ਪਾਤਸ਼ਾਹ ਹਰੀ ਦੀ ਕੀਰਤ ਕੀਰਤੀ ਕਰਨੀ ਮਨ ਨੂੰ ਜੋੜ ਕੇ ਉਹਦਾ ਨਾਮ ਜਪਣਾ ਇਹ ਤੱਤ ਹੈ ਗੁਰਬਾਣੀ ਦਾ ਪਰ ਉਹ ਵੀ ਸੰਗਤ 'ਚ ਆ ਕੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤੇ ਸਪੈਓ ਪ੍ਰਾਪਤ ਕਿਸੇ ਪੁਰਬ ਲਿਖੇ ਕਰ ਲੈਣਾ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਬਹਿ ਜਾਂਦੇ ਵਾ ਇਹਨੂੰ ਪੁੰਨ ਦਾਨ ਪੂਜਾ ਪਰਮੇਸ਼ਰ ਕਿਹਾ ਹਰ ਕੀਰਤ ਤੱਤ ਵਿਚਾਰੇ ਗੁਣ ਗਾਵਤ ਅਤੁੱਲ ਸੁੱਖ ਪਾਇਆ
ਅਤੁੱਲ ਹੁੰਦਾ ਜਿਹੜਾ ਤੋਲਿਆ ਇਹਦਾ ਜਾਵੇ। ਹੁਣ ਥੋੜ੍ਹਾ ਚਿਰ ਤੁਸੀਂ ਕੀਤਾ ਵਾ, ਸੁੱਖ ਮਿਲਿਆ, ਆਇਆ ਸੁੱਖ, ਉਹ ਵੇਖੋ ਸੁੱਖ 'ਚ ਚੱਲ ਗਏ ਘਰ, ਹੈ ਨਾ, ਘਰ ਚੱਲ ਜਾਂਦੇ ਕਈ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜਦੋਂ ਤੁਸੀਂ ਨੌਂ ਦੁਆਰਿਆਂ ਨੂੰ ਛੱਡ ਜਾਂਦੇ, ਜਪਦੇ ਜਪਦੇ ਘਰ ਹੀ ਜਾਂਦਾ ਸਿੱਧਾ, ਨੌਂ ਦੁਆਰਿਆਂ 'ਚ ਹੀ ਸੋਚਾਂ ਆਉਂਦੀਆਂ। ਕੋਈ ਕਿੰਨਾ ਵੀ ਦੁਖੀ ਹੋਵੇ ਬੰਦਾ, ਰਾਤ ਨੂੰ ਸੌਂ ਜਾਵੇ ਉਹਨੂੰ ਦੁੱਖ ਭੁੱਲ ਜਾਂਦਾ, ਹੈ ਨਾ, ਕਿੰਨੀ ਦਰਦ ਹੁੰਦੀ ਹੋਵੇ, ਜ਼ਖਮ ਹੋਵੇ, ਉਹਨੂੰ ਨੀਂਦ ਆ ਜਾਵੇ, ਸਾਰਾ ਦੁੱਖ ਭੁੱਲ ਜਾਂਦਾ। ਬਸ ਇਹੋ ਸਤਿਗੁਰ ਨੇ ਸ਼ਬਦ ਰਾਹੀਂ ਸੌਣਾ ਸਿਖਾਇਆ ਸਾਨੂੰ, ਸ਼ਬਦ ਨੂੰ ਜਪਦੇ ਜਪਦੇ ਸੌਂ ਜਿਆ ਕਰੋ, ਮੈਂ ਇਹੋ ਹੀ ਕਹਿੰਦਾ ਹੁੰਦਾ, ਰਾਤ ਨੂੰ ਲੰਮੇ ਪੈ ਕੇ ਨਾ ਸੌਂਇਆ ਕਰੋ। ਅਸੀਂ ਸਿੱਖਦੇ ਨਹੀਂ ਕੀ ਗੱਲ ਨੂੰ, ਕਹਿੰਦੇ ਨੇ ਜੀ ਥੱਕੇ ਅੱਜ ਪੈ ਜਾਓ, ਇੱਦਾਂ ਨਾ ਕਿਹਾ ਕਰੋ, ਬਹਿ ਜਿਆ ਕਰੋ, ਜਿੰਨਾ ਚਿਰ ਨੀਂਦ ਨਹੀਂ ਆ ਜਾਂਦੀ ਜਿੱਦਾਂ ਭੈਣ ਸੌਂ ਗਈ ਹੁਣ, ਜਪਦਿਆਂ ਜਪਦਿਆਂ ਇੱਦਾਂ ਸੌਣਾ ਤੁਸੀਂ ਭਾਵੇਂ 2 ਵੱਜ ਜਾਣ, ਫਿਰ ਜਿਹੜੀ ਉਹ ਨੀਂਦ ਆਵੇਗੀ ਨਾ ਉਹ ਅਸਲੀ ਹੋਏਗੀ, ਉਹ ਨੀਂਦ ਹੈ ਅਸਲੀ। ਆ ਉਹ ਸੁਭਾਗੀ ਨੀਂਦੜੀ, ਉਹਨੂੰ ਸੁਭਾਗੀ ਨੀਂਦ ਕਿਹਾ, ਮਤ ਸ਼ਹੁ ਦੇਖਾਂ ਸੋਇਓ, ਜੇ ਸੌਂ ਜਾਓਗੇ ਪ੍ਰਕਾਸ਼ ਰੂਪ ਦਰਸ਼ਨ ਹੋਣਗੇ ਅੰਦਰੋਂ, ਅਤੇ ਜੇ ਉੱਦਾਂ ਸੌਂ ਜਾਓਗੇ ਲੰਮੇ ਪੈ ਕੇ ਫਿਰ ਸੁਪਨੇ ਆਉਣਗੇ। ਇਸ ਲਈ ਸਾਨੂੰ ਸੌਣਾ ਵੀ ਸਿਖਾਇਆ ਸਤਿਗੁਰਾਂ ਗੁਰਬਾਣੀ 'ਚ, ਕਹਿੰਦੇ ਸੌਂਦਿਆਂ ਵੀ ਵਾਹੋ ਵਾਹੋ ਉਚਰੇ, ਉੱਠਦਿਆਂ ਵਾਹੋ ਕਰੇਣ।

ਅਸਤਰਾਂ ਜਦੋਂ ਕਰ ਮਿੰਨਤ ਕਰ ਜੋਦੜੀ ਜਦੋਂ ਮਿੰਨਤਾਂ ਜੋਦੜੀਆਂ ਤੁਸੀਂ ਦਿਨ ਰਾਤ ਕਰਦੇ ਹੋ ਤੇ ਫੈਗਰ ਸੁਣਦਾ ਜੋ ਮਨ ਜੋੜ ਕੇ ਕਰਦੇ ਹੋ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਸ ਫਿਰ ਹੌਸਲਾ ਦਿੰਦਾ ਤੁਹਾਨੂੰ ਕਿਉਂਕਿ ਤੁਸੀਂ ਮਨਾ ਲੈਂਦੇ ਹੋ। ਗੁਰਮੁਖ ਸਖੀਆਂ ਵੀ ਕਿਹਾ ਸੰਗਤ ਨੂੰ, ਬਹਿ ਸਖੀਆਂ ਗੁਣ ਗਾਵੇ ਗਾਵਣ ਹਾਰੀਆਂ, ਸੁਣ ਸਖੀਏ ਮਿਲ ਉੱਦਮ ਕਰੇ ਹਾ ਮਨਾਏ ਲੈ ਹੈ ਕੰਤੇ। ਆ ਤਰਲੇ ਕੱਢਦੇ ਹੋ, ਇਹਨਾਂ ਕੰਤ ਮੰਨ ਜਾਂਦਾ ਮਾਣ ਤਿਆਗ ਹਉਮੈ ਛੱਡ ਕੇ ਆਉਂਦੇ ਤੁਸੀਂ ਘਰ ਭਗਤ ਠਗੌਰੀ ਭਗਤੀ ਕਰਨ ਲੱਗ ਪੈਂਦੇ, ਮੋਹ ਸਾਧੂ ਮੰਤੇ, ਇਹ ਸਾਧੂਆਂ ਦਾ ਮੰਤਰ ਹੈ ਵਾਹਿਗੁਰੂ, ਇਹਦੇ ਨਾਲ ਮੋਹਿਆ ਜਾਂਦਾ ਵਾਹਿਗੁਰੂ, ਕਹਿੰਦੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਕਹਿੰਦੀ ਉਹਦਾ ਬਿਰਧ ਆ ਕਿ ਕਰੀ ਵਸ ਆ ਗਿਆ ਨਾ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ,